0: ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ,
1: ਕੇਤਾ ਧਾਨ ਸਵਾਲਿਓ ਰੂਪ, ਕੀਤੀ ਦਾਤ ਜਾਣੈ ਕੌਣ ਕੂਤਾ,
0: ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ,
1: ਕੁਦਰਤ ਕਵਣ ਕਹਾਂ ਵਿਚਾਰ, ਵਾਰਣ ਜਾਵਾਂ ਇੱਕ ਵਾਰ,
0: ਦੁੱਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ,
1: ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ,
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ,
1: ਅਸੰਖ ਭਗਤ ਗੁਣ ਗਿਆਨ ਵਿਚਾਰ,

0: ਏਵੜ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੈ ਸੋਈ, ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ।
1: ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ।

0: ਫਿਰੇ ਫਿਰੇ ਦੈਦਿਕ ਇੱਕ ਨਾਮ ਲੱਗ ਸਵਾਰਿਆ।
1: ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ,
0: ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ।
1: ਆਪ ਉਹ ਸੰਤ ਪਿਆਰੇ ਹੋ ਅਕਤ ਕੀ ਕਰੇ ਕਹਾਣੀ,
0: ਕਰੇ ਕਹਾਣੀ ਅਕਤ ਕੇਰੀ ਕਿਤ ਦੁਆਰੇ ਪਾਈਏ।
1: ਧਨ ਮਨ ਧਨ ਸਭ ਸਭ ਗੁਰੂ ਕਾ ਹੁਕਮ ਮੰਨਿਆ ਪਾਈਏ,
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ।

0: ਨਾਲ ਕਿਉਂ ਜਿਤ ਲਾਈਐ,
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ,
0: ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ,
1: ਕਹੇ ਨਾਨਕ ਮਨ ਪਿਆਰੇ।

0: ਚਰਨੀ ਸਤਿਗੁਰ ਸ਼ਬਦ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
0: ਆਵ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ
0: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਦਿਨਾ ਸਮਾਣੀ
1: ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਬਾਣੀ
0: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
0: ਚਿੱਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਬਾਣੀ
1: ਕਹਿ ਨਾਨਕ ਸਤਿਗੁਰੂ ਬਾਜੋ

0: ਮਨ ਵਸਾਏ।
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇਕ ਸਿਉ ਨਿਵਲਾਏ।
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ।
0: ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ।
1: ਤਿਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆ ਰਹਿਣ ਵਿਹਾਣੀ।
0: ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅਣਦਿਨ ਹਰ

0: ਕੋਈ ਨ ਸਕੀ ਜਿਸ ਨੂੰ ਆਪਣੀ ਲੈ ਬੁਲਾਵੇ
1: ਆਪਣੀ ਵਿਆਪੇ ਲਾਏ ਗੁਰਮੁਖ ਸਦਾ ਸੰਭਾਲੀਐ
0: ਕਹਿ ਨਾਨਕ ਏ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ
1: ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ
0: ਮਾਇਆ ਅਗਨ ਸਭ ਏਕੋ ਜੇਹੀ ਕਰਤੇ ਖੇਲ ਰਚਾਇਆ
1: ਜਾ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ
0: ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ

0: ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ
1: ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ
0: ਹਰ ਆਪ ਅਮੋਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
1: ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਨੇ। ਅੰਮ੍ਰਿਤ ਵੇਲੇ ਤੋਂ ਆਪਣੀ ਪਵਿੱਤਰ ਗੋਦ ਦਾ ਆਨੰਦ ਸੱਚੇ ਪਾਤਸ਼ਾਹ ਬਖਸ਼ ਰਹੇ ਹਨ। ਜੋ ਗੁਰੂ ਸਾਹਿਬ ਨੇ ਅੱਜ ਦਾ ਹੁਕਮਨਾਮਾ ਸਾਡੇ ਉੱਤੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ, ਸੂਹੀ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੇ ਮੁਖਾਰਬਿੰਦ ਤੋਂ ਇਹ ਸ਼ਬਦ ਉਚਾਰਿਆ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ ਸੱਚੇ ਪਾਤਸ਼ਾਹ। ਕਹਿੰਦੇ ਕਹਿੰਦੇ ਜਿਹਦੇ ਸਿਰ ਦੇ ਉੱਤੇ ਉਸ ਅਕਾਲ ਪੁਰਖ ਨੇ ਕਿਰਪਾ ਕਰ ਦਿੱਤੀ ਹੈ, ਜਿਵੇਂ ਆਪਾਂ ਸੁਖਮਣੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਸਿਰ ਉੱਪਰ ਠਾਢਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ, ਜਾਂ ਪੜ੍ਹਦੇ ਹਾਂ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ। ਉਸੇ ਤਰ੍ਹਾਂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਹਦੇ ਸਿਰ ਦੇ ਉੱਤੇ ਉਸ ਅਕਾਲ ਪੁਰਖ ਨੇ ਹੱਥ ਰੱਖ ਦਿੱਤਾ ਨਾ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਨੇੜੇ ਵੀ ਨਹੀਂ ਆਉਂਦਾ। ਬੋਲ ਨਾ ਜਾਣੈ ਮਾਇਆ ਬਦ ਮਾਤਾ, ਕਹਿੰਦੇ ਨਾ ਉਹ ਮਾਇਆ ਦੇ ਨਸ਼ੇ ਦੇ ਵਿੱਚ ਰਹਿੰਦਾ ਅਤੇ ਨਾ ਕੋਈ ਹੋਰ ਨਸ਼ਾ ਪਾਉਂਦਾ ਆ, ਉਹਨੂੰ ਮਰਨਾ ਜਿਹੜਾ ਆ ਉਹ ਵੀ ਚੇਤ ਨਹੀਂ ਆਉਂਦਾ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਜਿਹਦੇ ਉੱਤੇ ਉਹ ਕਿਰਪਾ ਕਰ ਦਿੰਦਾ ਉਹਦਾ ਹੋ ਜਾਂਦਾ, ਸੰਤ ਵੀ ਅੱਗੋਂ ਉਹਦੇ ਬਣ ਜਾਂਦੇ ਨੇ। ਤੇਰੇ ਸੇਵਕ ਕੋ ਭਾਉ ਕਿਛ ਨਾਹੀਂ, ਜਮ ਨਹੀਂ ਆਵੈ ਨੇਰੇ। ਕਹਿੰਦੇ ਜਿਹਦੇ ਉੱਤੇ ਤੂੰ ਕਿਰਪਾ ਕੀਤੀ ਉਹਨੂੰ ਕਿਸੇ ਪ੍ਰਕਾਰ

ਜਿਹੜੇ ਉਹਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਨੇ ਉਹਨਾਂ ਦਾ ਜਨਮ ਅਤੇ ਮਰਨਾ ਜਿਹੜਾ ਆ ਉਹ ਮਿਟ ਜਾਂਦਾ ਹੈ। ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ, ਉਹਨਾਂ ਨੂੰ ਪਤਾ ਹੈ ਕਿ ਤੇਰੀ ਬਖਸ਼ਿਸ਼ ਨੂੰ ਕੋਈ ਨਹੀਂ ਮਿਟ ਸਕਦਾ। ਇਹ ਤੂੰ ਉਹਨਾਂ ਨੂੰ ਪ੍ਰਵਾਸਾ ਦਿੱਤਾ ਕਿ ਜਿਹਦੇ ਉੱਤੇ ਤੂੰ ਕਿਰਪਾ ਕਰ ਦਿੱਤੀ ਹੈ ਉਸ ਬਖਸ਼ਿਸ਼ ਨੂੰ ਕੋਈ ਨਹੀਂ ਮਿਟ ਸਕਦਾ। ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧੇ। ਉਹ ਰਾਤ ਦਿਨ ਕੀ ਕਰਦੇ ਨੇ? ਫਿਰ ਇੱਕੋ ਹੀ ਕੰਮ ਹੈ ਕਿ ਹਰ ਵੇਲੇ ਉਹਦਾ ਨਾਮ ਜਪਦੇ ਰਹਿੰਦੇ ਨੇ, ਕਰਦੇ ਰਹਿੰਦੇ ਨੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਸ ਇਹੋ ਹੀ ਕੰਮ ਹੈ, ਨਾਮ ਧਿਆਇਨ ਸੁਖ ਫਲ ਪਾਇਣ, ਦਿਨ ਰਾਤ ਜਪਦੇ ਰਹਿੰਦੇ ਨੇ, ਆਠ ਪੈਰ ਅੱਠੇ ਪੈਰ ਅਰਾਧਦੇ ਰਹਿੰਦੇ ਨੇ। ਤੇਰੀ ਸ਼ਰਨ ਤੇਰਾ ਪਰਵਾਸਾ, ਪੰਚ ਦੁਸ਼ਟ ਲੈ ਸਾਧਾ। ਜਿਹੜਾ ਤੇਰੀ ਸ਼ਰਨ ਦੇ ਵਿੱਚ ਆ ਗਿਆ ਉਹਨੇ ਤੇਰੇ ਉੱਤੇ ਭਰੋਸਾ ਕਰ ਲਿਆ, ਪੰਜ ਵਿਕਾਰ ਜਿਹੜੇ ਉਹ ਵੀ ਉਹਨੇ ਵਸ ਦੇ ਵਿੱਚ ਕਰ ਲਏ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਕਹਿੰਦੇ ਮਨੁੱਖ ਆਮ ਕਰਕੇ ਜਿਹੜਾ ਆ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਕੀ ਕਰਨਾ ਹੈ, ਮੈਂ ਕਿਹੜੇ ਪਾਸੇ ਨੂੰ ਜਾਣਾ ਹੈ। ਗਿਆਨ ਧਿਆਨ ਮੈਨੂੰ ਕੋਈ ਸਮਝ ਨਹੀਂ ਆਉਂਦੀ ਕੀ ਕਰਨਾ ਹੈ। ਮੈਂ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਉਹ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰ ਦੇਵੇ ਅਤੇ ਸਿਰ ਦੇ ਉੱਤੇ ਹੱਥ ਰੱਖ ਦੇਵੇ। ਸਾਰਿਆਂ ਦਾ ਗਾਵਿਆ ਸੁਣਿਆ ਸੱਚੇ ਪਾਤਸ਼ਾਹ ਸਭ ਦੀ ਪੜ੍ਹੀ ਸੁਣੀ ਬਾਣੀ ਥਾਏ ਪਾਵਣ ਜੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਅਖੰਡ ਸੱਚੇ ਪ੍ਰਮਾਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਵ ਵਿਚਾਰ ਸੱਚਾ ਧਰਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਤੇ ਆਖੇ ਲਾਪੁਰ ਸੱਚੇ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਾਲਾ ਸੱਚੀ ਤੇਰੀ ਗੁਰ ਸੱਚੇ ਪਾਤਸ਼ਾਹ ਨਾਨਕ ਸਤਿਆਨ ਸੱਚ ਜੋ ਮਰਜਨ ਮੈਂ ਸੋ ਕਾਚਨ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਿਸ਼ਚਲ ਥਾਉ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੁੱਝੇ ਸਭ ਪਾਓ ਵੱਡੀ ਵਡਿਆਈ

0: ਮਹਾਂ ਨਾਂਗੇ ਫਿਰਾ ਜੰਤ ਸਮਾਧ ਪਾਉਣੀ ਸਮਾਧ ਪਾਣੀ ਸਮਾਧ ਅਗਨੀ ਫੇਡਾ ਵਿਡਾਣੇ ਇਸਮਾਤ ਧਰਤੀ ਸਮਾਧ ਖਾਣੀ ਸਮਾਧ ਸਾਧ ਲੱਗੇ ਪ੍ਰਾਣੀ ਸਮਾਧ ਸੰਯੋਗ ਸਮਾਧ ਸੰਯੋਗ ਸਮਾਧ ਭੁੱਖ ਸਮਾਧ ਭੋਗ ਵਿਸਮਾਧ ਸਿਵ ਸਮਾਧ ਲਾਭ ਸਮਾਧ ਉਜਰੇ ਸਮਾਧ ਦੇਰਾ ਸਮਾਧ ਨੇੜੇ ਸਮਾਧ ਦੂਰ ਸਮਾਧ ਦੇਖੇ ਹਾਜ਼ਰਾ ਹਜ਼ੂਰ ਵੇਖ ਉਡਾਨ ਰਿਹਾ ਵਿਸਮਾਧ ਨਾਨਕ ਪੂਜਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣ ਤੇ ਬਾ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ

0: ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ ਵਿਹੂਨੇ
1: ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਪਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਭ ਜਹਾਨ ਸੇਵਕ ਸੇਵਾ ਕਰਮ ਚੜਾਓ ਪਨੀ ਰੰਜਨਾ ਮਚਾਓ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਾਲ ਰੋਲਿਆ ਬਹੁਤ ਅਨੰਤ ਲਾਟੂ ਮਧਾਣੀਆਂ ਨਗਾ ਪੰਖੀ ਪਾਉਂਦੀਆਂ ਲੈਣਾ ਸਾਸੂਏ ਚੜ ਪਵਾਈ ਅਜੰਤ ਨਾਨਕ ਪਾਉਂਦਿਆਂ ਗਣਤ ਅਨੰਤ

ਮਹੱਲਾ ਪਹਿਲਾ ਪੁਰਖਾ ਵਿਰਖਾ ਤੀਰਥਾ ਤਟਾਂਬਿਕਾ ਖੇਤਾਂ ਦੀ ਪਲੋ ਮੰਡਲਾ ਖੰਡਾ ਔਰ ਪੰਡਾ ਅੰਡ ਜਿਰਦ ਪੁਜਾ ਖਾਣੀ ਸਤ ਜਾਂ ਸੁਭ ਜਾਣੇ ਨਾਨਕਾ ਸਰਮ ਰਜਨਤਾ ਨਾਨਕ ਸੰਤੋ ਪਾਏ ਕੈ ਸੰਭਾਲੇ ਸੁਭਨਾ ਜਿਨ

0: ਪੌੜੀ
1: ਦਾਨ ਮਿੰਡਾ ਤਰੀਕਾ ਜਿ ਮਿਲੇ ਨਮਸਤਕ ਲਾਈ ਹੈ ਦਾਲ ਛੱਡੀ ਹੋਏ ਕਮਨੇ ਅਲੱਗ ਧਿਆਈਏ ਬਲ ਤੇ ਵੇਹੂ ਪਾਈਏ ਜਾਂ ਵੇਹੀ ਕਾਰ ਕਮਾਈ ਹੈ ਜੇ ਹੋਵੇ ਪੂਰਬ ਲਿਖਿਆ ਤਾਂ ਤੁਰਤਨਾ ਦੀ ਪਾਈ ਹੈ ਮਤ ਥੋੜੀ ਸੇਵ ਗਵਾਈ ਹੈ ਮਤ।

0: ਮਹੱਲਾ ਪਹਿਲਾ ਸੱਚ ਕਾਲ ਕੁੜ ਵਰਤੇ ਆ ਕਲ ਕਾਲ ਕਵੇ ਤਾਲ ਪਤ ਲੈ ਕੇ ਕਵੇ ਤਾਲ ਜੇ ਕੋਹੇ ਤਾਂ ਕੋਈ ਰੁੱਤੀ ਰੁੱਤੋਏ ਨਾਨਕ ਪਾਏ ਬਾਹਰ ਘੋਰੇ ਰੰਗ ਨਾ ਸੋਏ ਪੈ ਵਿੱਚ ਘੁੰਮ ਚੜਾਈ ਸਰਮ ਪਾਵਤਨ ਹੋਏ ਨਾਨਕ ਭਗਤੀ ਜਰ ਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਾਭ ਪਾਪ ਦੋਏ ਰਾਜਾ ਮੈਂ ਤਾਂ ਕੂੜੂ ਆ ਸਿਕਦਾਰ ਕਾਮ ਨੇ ਸਤ ਪੁੱਛੀਆ ਪੈ ਪੈ ਕਰੇ ਵਿੱਚ

ਪੌੜੀ ਤੁਰ ਕਰਮ ਜਨਕ ਤੁਤ ਪਾਇਆ ਤੇ ਤਿੰਨੀ ਕਿਸਮਤ ਆਇਆ ਇਹਨਾਂ ਜਨ ਤੱਕ ਬਸ ਕਿਸ ਨਾਇ ਤੁਤ ਵੇਖ ਜਗ ਤੋਂ ਪਾਇਆ ਇਕਨਾਂ ਨੂੰ ਤੂੰ ਮੇਲੇ ਕਪ ਤੁਤ ਕਵਾਇਆ ਤੂੰ ਕਿਰਪਾ ਤੇ ਜਨ ਜਿੱਤ ਤੁਤ ਆਪ ਜਾਇਆ ਸੱਚੀ ਸੱਚ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹੱਲਾ ਪਹਿਲਾ ਤੀ ਕਾਰੂ ਦਸਵਾਂ ਜਤ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰਾ ਜੋਨੀ ਜਾਤ ਨਾ ਜਾਲਾ ਗਮ ਅਗੁੱਚ ਰੂਪ ਨਾ ਰੇਖਿਆ ਖੋਜਤ ਖੋਜਤ ਘੱਟ ਘੱਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਈ ਗੁਰਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪਾਉ ਬਿਨ ਜਗਦੀਸ਼ ਗੁਰ ਕੈ ਸ਼ਬਦ ਮਹਿਲ ਘਰ ਦੀਸੈ ਰਹਾਉ ਦੂਜੇ ਪਾਏ ਲੱਗੇ ਪਛਤਾਣੇ ਜਮਦਰ ਵਾਧੇ ਆਵਣ ਜਾਣੇ ਕਿਆ ਲਾਇਆ ਮੈਂ ਕਿਆ ਲੈ ਜਾਹੇ ਸਿਰ ਜਮ ਕਾਲ ਸੇ ਚੋਟਾ ਖਾਹੇ ਬਿਨ ਗੁਰ ਸ਼ਬਦ ਨਾ ਛੂਟ ਸਕੋਏ ਪਾਖੰਡ ਕੀਨੇ ਮੁਕਤ ਨਾ ਹੋਏ ਆਪੇ ਸੱਚ ਕੀ ਆ ਕਰ ਜੋੜ ਅੰਡ ਜੋੜ ਜੋੜ ਵਿਛੋੜ ਧਰਤ ਆਕਾਸ਼ ਕੀਏ ਬੈਸ਼ਨ ਕੋ ਥਾਂ ਉਰਾ ਦਿਨੰਤ ਕੀਏ ਭਉ ਭਾਉ ਜਿਨ ਕੀ ਕਰ ਵੇਖਣ ਹਾਰਾ ਆਵਰਨ ਦੂਜਾ ਸਿਰਜਨ ਹਾਰਾ ਤ੍ਰਿਤੀਆ ਬ੍ਰਹਮਾ ਵਿਸ਼ਮੇਸ਼ਾ ਦੇਵੀ ਦੇਵ ਪਾਏ ਵੇਸਾ ਜੋਤੀ ਜਾਤੀ ਗਣਤ ਨ ਆਵੈ ਜਿਨ ਸਾਜੀ ਸੋ ਕੀਮਤ ਪਾਵੈ ਕੀਮਤ ਪਾਏ ਰਹਿਆ ਭਰਪੂਰ ਕਿਸ ਨੇੜੈ ਕਿਸ ਆਖਾਂ ਦੂਰ ਚੌਥ ਪਾਏ ਚਾਰੇ ਵੇਦਾ ਖਾਣੀ ਚਾਰੇ ਬਾਣੀ ਭੇਦਾ ਵਾਸ਼ਟ ਦਸਾ ਖੱਟ ਤੀਨੂੰ ਪਾਏ ਸੋ ਬੂਜੈ ਜਸਿਆ ਬੁਝਾਏ ਤੀਨ ਸਮਾਵੈ ਚੌਥੇ ਵਾਸਾ ਪ੍ਰਣਵਤ ਨਾਨਕ ਮਤਾ ਕੇ ਦਾਸਾ ਪੰਚਮੀ ਪੰਚ ਭੂਤ ਬੇਤਾਲਾ ਪਗੋਚਰ ਪੁਰਖ ਨਿਰਾਲਾ ਇੱਕ ਬ੍ਰਹਮ ਭੂਖੇ ਮੋਹ ਪਿਆਸੇ ਇੱਕ ਰਾਸ ਚਾਕ ਸ਼ਬਦ ਤ੍ਰਿਪਤਾ ਸੇ ਇੱਕ ਰੰਗ ਰਾਤੇ ਇੱਕ ਮਰਥੂਰ ਇੱਕ ਦਾਰ ਕਾਰੂ ਸਾਚੈ ਦੇਖ ਅਧੂਰ ਝੂਠੇ ਕੋ ਨਾਹੀ ਪਤ ਨਾਉ ਕਬੂ ਨ ਸੁੱਚਾ ਕਾਲਾ ਕਾਉ ਪਿੰਜਰ ਪੰਖੀ ਬੰਧਿਆ ਕੋਏ ਸ਼ੇਰੀ ਭਰ ਮਾਏ ਮੁਕਤ ਨਾ ਹੋਏ ਤਉ ਛੂਟੈ ਜਾਂ ਖਸਮ ਛੁਡਾਏ ਗੁਰਮਤ ਮੇਲੇ ਭਗ ਦਰੜਾਏ ਖਾਸ਼ਟੀ ਖਾਟ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਿਰਾਲਾ ਬਾਜੇ ਜੋ ਪ੍ਰਭ ਪਾਵੈ ਤਾਂ ਮਹਿਲ ਬੁਲਾਵੈ ਸ਼ਬਦੇ ਭੇਦੇ ਤਉ ਪਤ ਪਾਵੈ ਕਰ ਕਰ ਵੇਖ ਖਪੈ ਜਲ ਜਾਵੈ ਸਾਚੈ ਸਾਚੇ ਸਾਚ ਸਮਾਵੈ ਸਪਤਮੀ ਸਤ ਸੰਤੋਖ ਸ੍ਰੀ ਸਾਤ ਸਮੁੰਦ ਭਰੇ ਨਿਰਮਲ ਨੀਰਉ ਮੱਜਣਸ਼ੀਲ ਸਚ ਹਿਰਦੈ ਵਿਚਾਰ ਗੁਰ ਕੈ ਸ਼ਬਦ ਪਾਵੈ ਸਾਭੁ ਪਾਰ ਮਨ ਸਾਚਾ ਮੁਖ ਸਾਚੋ ਭਾਉ ਸਾਚ ਨਿਸ਼ਾਨੈ ਠਾਕ ਨਾ ਪਾਏ ਅਸ਼ਟਮਿਆ ਸਿੱਧ ਬੁੱਧ ਸਾਧੈ ਸਚ ਨੇ ਕੇਵਲ ਕਰਮ ਅਰਾਧੈ ਪੌਣ ਪਾਣੀ ਅਗਨੀ ਬਿਸਰਾਉ ਤਹਿ ਨਿਰੰਜਨ ਸਾਚੋ ਨਾਉ ਤਿਸਮੈ ਮਨੁਆ ਰਹਿਆ ਲਿਵ ਲਾਏ ਪ੍ਰਣਵਤ ਨਾਨਕ ਕਾਲ ਨਕਾਏ ਨਾਉ ਨੌਮੀ ਨਵੇ ਨਾਥ ਨਵ ਖੰਡਾ ਘਟ ਘਟ ਨਾਥ ਮਹਾਬਲ ਵੰਡਾ ਆਈ ਪੂਤਾ ਜਗ ਸਾਰਾ ਪ੍ਰਭਾ ਦੇ ਸਾਧ ਰਖਵਾਰਾ ਜੁਗਾਦੀ ਹੈ ਪੀ ਹੋ ਗੋਹਾ ਪਰੰਪਰ ਕਰਨੇ ਜੋਗ ਦਸਵੀਂ ਨਾਮ ਦਾਨੁਸ਼ ਨਾਨੂ ਮੰਦਨ ਮੱਜਣ ਸੱਚਾ ਗੁਣ ਗਿਆਨ ਸਚ ਮੈਲ ਨ ਲਾਗੈ ਪ੍ਰਮ ਪਉ ਭਾਗੈ ਬਿਲਣ ਧੂੜ ਸਕਾਚੈ ਧਾਗੈ ਜਿਉਂ ਤਾਗਾ ਜਗੇ ਵੈ ਜਾਣੂ ਅਸਤਰ ਚੀ ਸਾਤ ਰੰਗ ਮਾਣੂ ਏਕਾਦ ਸਿਖਰ ਦੈ ਵਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਪਾਲ ਪਾਵੈ ਬ੍ਰਤ ਆਤਮ ਚੀਨੈ ਪਾਖੰਡ ਰਾਚ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨੇ ਕੇਵਲ ਸੁਚੈ ਸਾਚੇ ਨਾ ਲਾਗੈ ਮਾਲੂ ਜੈ ਦੇਖੋ ਤੈਂ ਏਕੋ ਏਕਾ ਹੋਰ ਜੀ ਉਪਾਏ ਵੇਖੋ ਵੇਕਾ ਫਲੋ ਹਾਰ ਕੀਏ ਫਲ ਜਾਏ ਰਾਸ ਖਸਕਾਏ ਸਾਧ ਗਵਾਏ ਕੂੜੈ ਲਾਲਚ ਲਪਟੈ ਲਪਟਾਏ ਝੂਠੈ ਗੁਰਮੁਖ ਸਾਚ ਕਮਾਏ ਦੁਆਦ ਸਮੁੰਦਰਾ ਮਨ ਅਵਧੂਤਾ ਐਨਸ ਜਾਗੈ ਕਭੈ ਨਾ ਸੂਤਾ ਜਾਗਤ ਜਾਗ ਰਹਿ ਲਿਵਲਾਏ ਗੁਰ ਪਰਚੈ ਸਖਾਲ ਨ ਖਾਏ ਅਤੀਤ ਭਈ ਮਾਰੀ ਬਹਿਰਾਈ ਪ੍ਰਣਵਤ ਨਾਨਕ ਤੈਂ ਲਿਵਲਾਈ ਦੁਆਦਸੀ ਦਇਆ ਦਾਨ ਕਰ ਜਾਣੈ ਬਾਹਰ ਜਾਤੋ ਭੀਤਰ ਆਣੈ ਵਰਤੀ ਵਰਤ ਰਹਿ ਨੇ ਕਾਮ ਜਪਾ ਜਾਪ ਜਪੈ ਮੁਖ ਨਾਮ ਤੀਨ ਭਵਨ ਮੈਂ ਏਕੋ ਜਾਣੈ ਸਭ ਸੁਖ ਸੰਜਮ ਸਾਚ ਪਛਾਣੈ ਤੀਰਥ ਤਰਵਰ ਸਮੁੰਦ ਕਿਨਾਰਾ ਅੰਮ੍ਰਿਤ ਮੂਹ ਸਿਖਰ ਲਿਵਤਾਰੈ ਡਰ ਡਰ ਮਰੈ ਨ ਬੂਡੈ ਕੋਏ ਨ ਡਰ ਬੂਡ ਮਰੈ ਪਾਤ ਖੋਏ ਡਰ ਮੈਂ ਘਰ ਘਰ ਮੈਂ ਡਰ ਜਾਣੈ ਤਖਤ ਨਿਵਾਸ ਸੱਚ ਮਨ ਪਾਣੈ ਚੌਦਸ ਚੌਥੇ ਥਾਵੈ ਲੈ ਪਾਵੈ ਰਾਜਸਥਾਨ ਸਤਕਾਲ ਸਮਾਵੈ ਸਸੀਰ ਕਹਿ ਕਰ ਸੂਰ ਸਮਾਵੈ ਜੋਗ ਜੁਗਤ ਕੀ ਕੀਮਤ ਪਾਵੈ ਚੌਦਸ ਭਵਨ ਪਾਤਾਲ ਸਮਾਏ ਖੰਡ ਬ੍ਰਹਮੰਡ ਰਹਿਆ ਲਿਵਲਾਇ ਮਾਵਸਿਆ ਚੰਦ ਗੁਪਤ ਗਹਿਨਾਰ ਬੂਝੋ ਗਿਆਨੀ ਸ਼ਬਦ ਵਿਚਾਰ ਸਸੀਰ ਗਗਨ ਜੋਤ ਤਿਉਂ ਲੋਈ ਕਰ ਕਰ ਵੇਖੈ ਕਰਤਾ ਸੋਈ ਗੁਰ ਤੇ ਦੀਸੈ ਸੋ ਤਸੀ ਮਾਹੇ ਮਨਮੁਖ ਭੂਲੇ ਆਵੇ ਜਾਹੇ ਘਰ ਦਰ ਥਾਪ ਥਿਰ ਥਾਨ ਸੁਹਾਵੈ ਆਪ ਛਾਣੈ ਜਾਂ ਸਤਿਗੁਰ ਪਾਵੈ ਜੈ ਆਸਾ ਤੈ ਬਿਨਸ ਬਿਨਾਸਾ ਕੂਟੈ ਖਪਰ ਦੁਬਦਾ ਮਨਸਾ ਮਮਤਾ ਜਾਲ ਤੇ ਰਹਿ ਉਦਾਸਾ ਪ੍ਰਣਵਤ ਨਾਨਕ ਹਮਤਾ ਕੇ ਦਾਸਾ ਬਿਲਾਵਲ ਮਹੱਲਾ ਤੀਜਾ ਵਾਰ ਸਤ ਘਰ ਦਸਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤਾ ਅਵਰਨ ਕੋਈ ਓਤ ਪੋਤ ਜਗ ਰਹੇ ਆਪਰੋਈ ਆਪੇ ਕਰਤਾ ਕਰੋ ਸੋਹੋਈ ਨਾਮ ਰੱਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਿਰਦੈ ਜਪਣੀ ਜਪੋ ਗੁਣਤਾ ਸਾਰ ਅਗਮਾ ਗੋਚਰ ਪਰਮਪੁਰ ਸਵਾਮੀ ਜਨ ਪੱਗ ਲਗ ਥਿਆਵੋ ਹੋਏ ਦਾਸਨ ਦਾਸ ਰਹਾਉ ਸੋਮਵਾਰ ਸੱਚ ਰਹਿਆ ਸਮਾਏ ਤਿਸ ਕੀ

ਸਾਰ ਆਪੇ ਦੇਵੈ ਦੇਵ ਨਾਰ ਜੋ ਦੇਵੈ ਤਿਸ ਕੋ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰੱਖੋ ਅਵਤਾਰ ਦੇਵ ਨਹਾਰੇ ਕਉ ਜੈਕਾਰ ਵੀਰ ਵਾਰ ਵੀਰ ਭਰਮ ਬੁਲਾਏ ਪ੍ਰੇਤ ਭੂਤ ਸ਼ਬਦੂ ਜੈ ਲਾਇ ਆਪ ਉਪਾਏ ਕਰ ਵੇਖੈ ਵੇਖਾ ਸਭਨਾ ਕਰਤੇ ਤੇਰੀ ਟੇਕਾ ਜੀ ਜਨ ਤੇਰੀ ਸ਼ਰਨਾਈ ਸੋ ਮਿਲੈ ਸਲੈ ਮਿਲਾਈ ਸ਼ੁਕਰਵਾਰ ਪ੍ਰਭ ਰਹਿਆ ਸਮਾਈ ਆਪ ਉਪਾਏ ਸਭ ਕੀਮਤ ਪਾਈ ਗੁਰਮੁਖ ਹੋਵੈ ਸੋ ਕਰੈ ਵਿਚਾਰ ਸਤ ਸੰਜਮ ਕਰਨੀ ਹੈ ਸਾਰ ਵਰਤ ਨੇ ਨਿਰਤਾ ਪ੍ਰਤ ਪੂਜਾ ਬਿਨ ਬੂਜੇ ਸਭਾਉ ਹੈ ਦੂਜਾ ਸ਼ਨਿਚਰ ਵਾਰ ਸੁਣ ਸਾਸਤ ਵਿਚਾਰ ਹਉਮੈ ਮੇਰਾ ਫਰਮੈ ਸੰਸਾਰ ਮਨ ਮੁਖ ਅੰਦਾ ਦੂਜੈ ਪਾਏ ਜਮ ਦਰਬਾਦਾ ਝੋਟਾ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸਚ ਕਰਨੀ ਸਾਚ ਲਿਬਲਾਏ ਸਤਿਗੁਰ ਸੇਵੈ ਸੇਵਡ ਭਾਗੀ ਹਉਮੈ ਮਾਰ ਸੱਚ ਲਿਬਲਾਗੀ ਤੇਰੇ ਰੰਗ ਰਾਤੇ ਸਹਿਜ ਸੁਭਾਏ ਤੂੰ ਸੁਖਦਾਤਾ ਲੈ ਮਿਲਾਏ ਕਸਤੇ ਦੂਜਾ ਨਾਹੀ ਕੋਏ ਗੁਰਮੁਖ ਬੂਝੈ ਸੂਜੀ ਹੋਏ ਪੰਦਰਾਂ ਥਿਤੀ ਤੈ ਸਤ ਵਾਰ ਮਹਾਰੁਤੀ ਆਵੈ ਵਾਰ ਵਾਰ ਦਿਨ ਸਰੈਣ ਤਿਵੈ ਸੰਸਾਰ ਆਵਾ ਗੌਣ ਕੀਆ ਕਰਤਾ ਨਿਚਲ ਸਾਚ ਰਹਿਆ ਕਲ ਧਾਰ ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ ਬਿਲਾਵ ਮਹੱਲਾ ਤੀਜਾਦ ਪੁਰਖ ਆਪੇ ਸ੍ਰਿਠ ਸਾਜੇ ਜੀ ਜੰਤ ਮਾਇਆ ਮੋਹਿ ਭਾਜੀ ਦੂਜੈ ਭਾਏ ਪਰਪੰਚ ਲਾਗੇ ਆਵੈ ਜਾਵੈ ਮਰਹਿ ਭਾਗੇ ਸਤਿਗੁਰ ਭੇਟਿਆ ਸੋ ਜੀ ਪਾਏ ਪਰਪੰਚ ਚੁਕੈ ਸਚ ਸਮਾਏ ਜਾ ਕੈ ਮਸਤਕ ਲਿਖਿਆ ਲੇਖ ਤਾ ਕੈ ਮਨ ਵਸਿਆ ਪ੍ਰਭ ਏਕ ਰਹਾਉ ਸ੍ਰਿਸ਼ਟ ਉਪਾਇ ਆਪੇ ਸਭ ਵੇਖੈ ਕੋਏ ਨ ਮਿਟੈ ਤੇਰੈ ਲਿਖੈ ਸਿਧ ਸਾਧਕ ਜੀ ਕੋ ਕਹਿ ਕਹਾਏ ਭਰਮੇ ਭੂਲਾ ਆਵੈ ਜਾਏ ਸਤਿਗੁਰ ਸੇਵੈ ਸੋ ਜਨ ਬੂਝੈ ਹਉ ਮੈਂ ਮਾਰੇ ਤਾਂ ਦਰ ਸੂਜੈ ਇੱਕ ਸਤੇ ਸਭ ਦੂਜਾ ਹੂਆ ਇੱਕੋ ਵਰਤੈ ਅਵਰਨਾ ਬੀਆ ਦੂਜੇ ਤੇ ਜੇ ਇੱਕੋ ਜਾਣੈ ਗੁਰ ਕੈ ਸ਼ਬਦ ਹਰ ਦਰ ਨਿਸਾਰੈ ਸਤਿਗੁਰ ਭੇਟੇ ਤਾ ਇੱਕੋ ਪਾਏ ਵਿੱਚੋਂ ਦੂਜਾ ਠਾਕੁਰ ਆਏ ਜਿਸ ਦਾ ਸਾਹਿਬ ਡਾਢਾ ਹੋਏ ਤਿਸਨੋ ਮਾਰ ਨਾ ਸਕੈ ਕੋਈ ਸਾਹਿਬ ਕੀ ਸੇਵਕ ਰਹਿ ਸ਼ਰਨਾਈ ਆਪੇ ਬਖਸ਼ੇ ਦੇ ਵਡਿਆਈ ਤਿਸਤੀ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਈ ਗੁਰਮਤੀ ਸ਼ਾਂਤ ਵਸੈ ਸਰੀਰ ਸ਼ਬਦ ਚੀਨ ਫਿਰ ਲੱਗੈ ਨਾ ਪੀਰ ਆਵੈ ਨਾ ਜਾਏ ਨਾ ਦੁੱਖ ਪਾਏ ਨਾ ਮੇਰਾ ਤੇ ਸਹਿਜ ਸਮਾਏ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇੱਕ ਸੇਵਕ ਪਰਮ ਭੁਲਾਏ ਆਪੇ ਕਰੇ ਹਰਿ ਆਪ ਕਰਾਏ ਕੋ ਵਰਤੈ ਅਵਰਨਾ ਕੋਏ ਮਨ ਰੋਸ ਕੀ ਜੈ ਜੇ ਦੂਜਾ ਹੋਏ ਸਤਿਗੁਰ ਸੇਵੇ ਕਰਨੀ ਸਾਰੀ ਦਰ ਸਾਚੈ ਸਾਚੇ ਵਿਚਾਰੀ ਤਿੱਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਤਿੱਤੀ ਵਾਰ ਸਭ ਆਵੈ ਜਾਹੇ ਗੁਰ ਸ਼ਬਦ ਨੇ ਚਲ ਸਦਾ ਸੱਚ ਸਮਾਹੇ ਤਿੱਤੀ ਵਾਰ ਤਾਂ ਜਾਂ ਸੱਚ ਰਾਤੇ ਬਿਨ ਨਾਵੈ ਸਭ ਪਰਮੈ ਕਾਚੇ ਮਨਮੁਖ ਮਰੈ ਮਰ ਬਗਤੀ ਜਾਏ ਏਕ ਨ ਚੇਤੈ ਦੂਜੈ ਲੁਭਾਹੇ ਅਚੇਤ ਪਿੰਡੀ ਅਗਿਆਨ ਉਧਾਰ ਬਿਨ ਸ਼ਬਦੈ ਕਿਉਂ ਪਾਏ ਪਾਰ ਆਪੋ ਪਾਏ ਉਪਾਵਨ ਹਾਰ ਆਪੇ ਕੀ ਤੋਨ ਗੁਰ ਵਿਚਾਰ ਬਹੁਤੇ ਪੇ ਕਰੈ ਪੇਖ ਤਾਰੀ ਪਾਪਾ ਪਰਮੈ ਕਾਚਾਰੀ ਐਥੈ ਸੁਖ ਨਾ ਆਗੈ ਹੋਏ ਮਨਮੁਖ ਮੋਇ ਆਪਣਾ ਜਨਮ ਖੋਏ ਸਤਿਗੁਰ ਸੇਵੇ ਕਰਨੀ ਸਾ ਸਤਿਗੁਰ ਸੇਵੇ ਪਰਮ ਚੁਕਾਏ ਕਰ ਹੀ ਅੰਦਰ ਸੱਚ ਮਹਿਲ ਪਾਇਆ ਆਪੇ ਪੂਰਾ ਕਰੇ ਸੋਏ ਥਿੱਤੀ ਵਾ ਦੂਜਾ ਦੋਏ ਸਤਿਗੁਰ ਬਾਝੋ ਅੰਧ ਗੁਬਾ ਥਿੱਤੀ ਵਾਰ ਸੇਵੈ ਮੁਗਧ ਗੁਬਾ ਨਾਨਕ ਗੁਰਮੁਖ ਬੂਝੈ ਸੋਝੀ ਪਾਏ ਇਕਤ ਨਾਮ ਸਦਾ ਰਹਿਆ ਸਮਾਏ ਬਿਲਾਵਲ ਮਹੱਲਾ ਪਹਿਲਾ ਸ਼ਾਂਤ ਦੱਖਣੀ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਮੰਦ ਨਵੇਲੜੀਆ ਗੋ ਲਿਆਈ ਰਾਮ ਮਟਕੀ ਡਾਰ ਕਰੀ ਹਰ ਲਿਵਲਾਈ ਰਾਮ ਲਿਵਲਾਏ ਹਰ ਸਿਉ ਰਹੀ ਗੋਏ ਲਵ ਸਹਿ ਸ਼ਬਦ ਸ਼ਿੰਗਾਰੀਆ ਕਰ ਜੋੜ ਗੁਰ ਪੈ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਤਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੰਦ ਨਵੇਲ ਸੁੰਦਰ ਦੇਖ ਪ੍ਰਸਾਦ ਆ ਰਿਹਾ ਸੱਚ ਨਵੇਲੜੀਏ ਜੋ ਬਨ ਬਾਲੀ ਰਾਮ ਆਓ ਨਾ ਜਾਓ ਕਹੀ ਆਪਣੇ ਸਹਿਨਾਲੀ ਰਾਮ ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੈ ਅਗਾਧ ਬੋਧ ਅਕਥ ਕਥੀਐ ਸਹਿਜ ਪ੍ਰਭ ਗੁਣ ਗਾਵੈ ਰਾਮ ਨਾਮ ਰਸਾਲ ਰਸੀ ਅਰਵੈ ਸਾਚ ਪਿਆਰੀਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਤਰ ਮੋਹ ਅੜੀ ਪ੍ਰਸੰਗ ਸੂਤੀ ਰਾਮ ਗੁਰ ਕੈ ਭਾਏ ਚੱਲੋ ਸਾਚ ਸੰਗੂਤੀ ਰਾਮ ਧਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀ ਆ ਇੱਕ ਭਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲੀਆ ਦਿਨ ਰਹਿਣ ਕੜੀ ਨਾ ਚਸਾ ਵਿਸਰੈ ਸਾ ਸਾਸ ਨਿਰੰਜਨੋ ਸ਼ਬਦ ਜੋਤ ਜਗਾਈ ਦੀਪਕ ਨਾਨਕਾ ਪਉ ਭੰਜਨੋ ਜੋਤ ਸਬਾਇੜੀਏ ਤ੍ਰਿਪਵਨ ਸਾਰੇ ਰਾਮ ਘੜ ਘੜ ਰਵ ਰਹਿਆ ਲਾਖ ਅਪਾਰੇ ਰਾਮ ਅਲਾਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਹੋਮੈ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਐ ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਤਾਰੁਣ ਹਾਰਿਆ ਹਰਨਾਮ ਅੰਮ੍ਰਿਤ ਚਾਕ ਤ੍ਰਿਪਤੀ ਨਾਨਕਾ ਉਰ ਤਾਰਿਆ ਬਿਲਾਵ

ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸਾਚ ਬਗਾਸੀ ਰਾਮ ਉਹੀ ਪ੍ਰੇਮ ਪਰੇ ਪ੍ਰਭਾ ਬਿਨਾਸੀ ਰਾਮ ਅਭਗਾ ਤੋ ਹਰ ਨਾਥ ਨਾਥ ਸਭਾਵੈ ਸੋ ਥੀ ਹੈ ਕਿਰਪਾ ਸਦਾ ਦਿਆਲ ਦਾਤਾ ਜੀਆ ਅੰਦਰ ਜੀ ਤੂੰ ਜੀ ਹੈ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਮਨ ਅੰਤਰ ਵਸ ਰਹੇ ਭੇਖ ਭਵਨੀ ਹਠ ਨਾ ਜਾਨਾ ਨਾਨਕਾ ਸਚ ਗਹਿ ਰਹੇ ਪਿੰਨੜੀ ਰਹਿਣ ਪਲੀ ਦਿਨ ਸੁਹਾਏ ਰਾਮ ਨਜਗਰ ਸੂਤੜੀਏ ਪਰਮ ਜਗਾਏ ਰਾਮ ਨਵਹਾਣ ਨਾਵ ਧਨ ਸ਼ਬਦ ਜਾਗੀ ਆਪਣੇ ਪਰ ਪਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚੱਕਰੀ ਲੁਕਾਣੀਆਂ ਮੈਂ ਨਾਮ ਹਰ ਕਾਰ ਕੰਠੇ ਸਾ ਸ਼ਬਦ ਨਿਸਾਣੀਆਂ ਮੈਂ ਹਾ ਨਾਮ ਹਰ ਕਾ ਹਰ ਕੰਠੇ ਸਾਚ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਤ ਪਾਣਿਆ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਨ ਮੰਨੇ ਅੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਸੂ ਬੂਜਾਏ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਵਨ ਸੋਜੀ ਸੂਜਾਏ ਰਹਿਆ ਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬ ਠਾਈ ਨਾਨਕਾ ਗੁਰ ਤਾਰਿਆ ਮਹਿਲ ਬੁਲਾਈੜੀਏ ਭਗਤ ਸਨੇਹੀ ਰਾਮ ਗੁਰਮਤ ਮਨ ਰਹਿ ਸੀ ਸੀ ਜਿਸ ਦੇਹੀ ਰਾਮ ਮਨ ਮਾਰੜੀ ਜੈ ਸ਼ਬਦ ਸੀ ਜੈ ਤ੍ਰੈ ਲੋਕ ਨਾਥ ਪਛਾਣੇ ਮਨ ਡੀਂਗ ਡੋਲ ਨਾ ਜਾਏ ਕਥ ਹੀ ਆਪਣਾ ਪਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤੱਕੀਆ ਤੇਰਾ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਿਬੇਰੋ ਸੰਤ ਬਿਲਾਵਲ ਮਹੱਲਾ ਚੌਥਾ ਮੰਗਲ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭੂ ਸੀ ਜੈ ਆਇਆ ਮਨ ਸੁਖ ਸਮਾਣਾ ਰਾਮ ਕਰ ਤੁਠੇ ਹਰ ਪ੍ਰਭ ਪਾਇਆ ਰੰਗ ਲਲੀਆਂ ਮਾਣਾ ਰਾਮ ਵਡਭਾਗੀਆ ਸੁਹਾਗਣੀ ਹਰ ਮਸਤਕ ਮਾਣਾ ਰਾਮ ਹਰ ਪ੍ਰਭ ਹਰ ਸੁਹਾਗ ਨਾਨਕ ਮਨ ਭਾਣਾ ਰਾਮ ਨਿਮਾਣਿਆ ਹਰ ਮਾਣ ਹਰ ਪ੍ਰਭ ਹਰ ਆਪੈ ਰਾਮ ਗੁਰਮੁਖ ਆਪ ਗਵਾਇਆ ਨਿਤ ਹਾਰ ਹਰ ਜਾਪੈ ਰਾਮ ਮੇਰੇ ਹਰ ਪ੍ਰਭ ਭਾਵੈ ਸੁ ਕਰੈ ਹਰ ਰੰਗ ਹਰ ਰਾਪੈ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਹਸ ਹਰ ਧਰਾਪੈ ਰਾਮ ਮਨ ਜਨਮ ਹਰ ਪਾਈ ਹਰ ਰਾਵਣ ਵੇਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਘਨੇਰਾ ਰਾਮ ਜਿਨ ਮਾਨ ਜਨਮ ਨਾ ਪਾਇਆ ਤਨ ਭਾਗ ਮੰਦੇਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਜਨ ਨਾਨਕ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗਿੰਦਰ ਢਾਇਆ ਮੰਤਨ ਰੰਗ ਭੀਨਾ

ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਲੀ ਕੀਨਾ ਰਾਮ ਬਿਲਾਵਲ ਮਹੱਲਾ ਚੌਥਾ ਸਲੋਕ। ਹਰ ਪ੍ਰਭ ਸੱਜਣ ਲੋੜ ਲਹੁ ਮਨ ਵਸੈ ਵਡ ਭਾਗ ਗੁਰਪੂਰੈ ਵੇ ਖਾਲਿਆ ਨਾਨਕ ਹਰ ਲਿਬ ਲਾਗ ਸ਼ੰਤ ਮੇਰਾ ਹਰ ਪ੍ਰਭ ਰਾਵਣ ਆਈਆ ਹੋ ਮੈਂ ਬਖ ਝਾਗੇ ਰਾਮ ਗੁਰਮਤਿਆ ਮਿਟਾਇਆ ਹਰ ਹਰ ਲਿਬ ਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੈ ਵਡ ਭਾਗੇ ਰਾਮ ਹਰ ਪ੍ਰਭ ਹਰ ਮਨ ਭਾਇਆ ਹਰ ਨਾਮ ਵਧਾਈ ਰਾਮ ਗੁਰਪੂਰੈ ਪ੍ਰਭ ਪਾਇਆ ਹਰ ਹਰ ਲਿਬ ਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟਿਆਈ

ਹਰ ਗੁਣ ਕਥਾ ਸੁਣ ਦੁਆ ਕਾ ਰਾਨੋ ਮੇਰੇ ਬਾਬਾ ਮੈਂ ਬੋਰਾ ਸਭ ਖਲਕ ਸਿਆਣੀ ਮੈਂ ਬੋਰਾ ਮੈਂ ਬਿਗਰੋ ਬਿਗਰੇ ਮਤਿ ਹੋਰਾ ਰਹਾ ਆਪ ਨਾ ਬੋਰਾ ਰਾਮ ਕੇ ਬੋਰਾ ਸਤਿਗੁਰੂ ਜਾਰ ਕੇ ਉਪਰਮ ਬੋਰਾ ਸਭ ਮੈਂ ਸਾ ਬਿਗਰੇ ਆਪਣੀ ਮਤਿ ਖੁਆਏ ਮੇਰੇ ਭਰਮ ਭੁੱਲੋ ਮਤ ਕੋਈ ਸੋ ਬੋਰਾ ਜੋ ਆਪ ਨਾ ਪਛਾਣੇ ਆਪ ਪਛਾਣੇ ਤਾਂ ਇੱਕ ਜਾਣੇ ਅਬਹਿ ਨ ਮਾਤਾ ਸੋ ਕਵੇ ਨ ਮਾਤਾ ਕਹਿ ਕਬੀਰ ਰਾਮੇ ਰੰਗਰਾਤਾ ਬਿਲਾਲ ਗ੍ਰਹਿ ਤਜਬਣ ਖਣ ਜਾਈਏ ਚੁਣ ਖਾਈਏ ਕੰਧਾ ਜੋ ਵਿਕਾਰ ਨ ਛੋਡੇ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਬਹੁ ਜਲ ਨਿਵਾਰੇ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ ਰਹਾਉ ਵਿਖੇ ਵਿਖੇ ਕੀ ਵਾਸਨਾ ਤੇ ਜੀ ਨਾ ਜਾਏ ਅਣਕ ਜਤਨ ਕਰ ਰਾਖੀਏ ਫਿਰ ਫਿਰ ਲਪਟਾਏ ਜਰਾ ਜਿਉਣ ਬਹੁ ਜਵਣ ਗਿਆ ਕੁਝ ਕੀਆ ਨਨੀਕਾ ਏ ਜੀ ਰਾ ਨਿਰਮੋਲ ਕਹੋ ਘੋਡੀ ਲਗ ਮੀਕਾ ਕਹੋ ਕੁਰ ਮੇਰੇ ਮਾਧਵਾ ਤੂੰ ਸਰਮ ਵਿਆ ਸਰਬ ਵਿਆਪੀ ਤੁਮ ਸੰਸਰ ਨਾਹੀਂ ਜਾਲ ਮੋ ਸੰਸਰ ਪਾਪੀ ਬਿਲਾਲ ਨਿਤ ਉਠ ਕੋਰੀ ਗਾ ਗੁਰਿਆ ਨੇ ਲੇਪਤ ਜੋ ਗਏਓ ਤਾਨਾ ਬਾਨਾ ਕੁਛ ਨ ਸੂਝੇ ਹਰ ਹਰ ਰਸ ਲਪਟਿਓ ਹਮਾਰੇ ਕੁਲ ਕੌਨੇ ਰਾਮ ਕਹਿਓ ਜਬ ਕੀ ਮਾਲ ਲਈ ਨਪੂਤੇ ਤਬ ਤੇ ਸੁਖਣਾ ਭਇਓ ਰਹਾ ਸੁਣੋ ਦ ਜਠਾਣੀ ਸੁਣੋ ਦਰਾਣੀ ਅਚਰਜੇ ਭਇਓ ਸਾਥ ਸੁਣ ਮੁੰਡਿਆ ਖੋਏ ਇਹ ਮੁੰਡਿਆ ਕਿਉਂ ਨਾਮ ਸਰਬ ਸੁਖਾ ਕਾ ਈ ਕਰ ਸੁਆਮੀ ਸੋ ਹਰ ਸੋ ਗੁਰ ਨਾਮ ਦਿਓ ਸੰਤ ਪ੍ਰਸਾਦ ਪ੍ਰਹਲਾਦ ਕੀ ਭੈ ਜਿਨ ਰਾਖੇ ਹਰ ਨਾਖਸ ਨਖ ਬਦਲਿਓ ਘਰ ਕੇ ਦੇ ਪਿਤਰ ਕੀ ਛੋਟੀ ਗੁਰ ਕੈ ਸ਼ਬ ਲਹਿਓ ਕੈਦ ਕਬੀਰ ਸਗਲ ਭਾਵ ਖੰਡਨ ਸੰਤ ਲਹਿ ਉਧਰਿਓ ਬਿਲਾਵ ਕਉ ਹਾਰ ਸਮਾਨ ਨਹੀਂ ਰਾਜਾ ਏ ਭੂਪ ਸਭ ਦੇ ਵਿਚਾਰ ਕੇ ਝੂਠੇ ਕਰਤ ਦਿਵਾ ਜਰਹਾਵ ਤੀਰੋ ਜਨ ਹੋਏ ਸੋਏ ਕਦ ਡੋਲੈ ਚੀਨ ਭਵਨ ਪ੍ਰਸਾਜ ਹਾਥ ਪਸਾਰ ਸਕੇ ਕੋ ਜਨ ਕੋ ਬੋਲ ਨਾ ਸਕੇ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਣਤ ਬਾਜ ਕਹਿ ਕਬੀਰ ਸੰਸਾ ਪ੍ਰਮ ਚੂਕੋ ਟੂ ਪ੍ਰਹਲਾਦ ਨਿਵਾਜਾ ਬਿਲਾਲ ਰਾਖ ਲਿਓ ਹਮਤੇ ਬਿਗਰੀ ਸੀਲ ਧਰਮ ਜਬ ਭਗਤ ਨਾ ਕੀਨੀ ਹੋਂ ਉਪਮਾਨ ਢੇਡ ਬਗਰੀ ਰਹਾ ਅਮਰ ਜਾਨਸਨ ਜੀ ਏ ਕਾਇਆ ਏ ਮਿਥਿਆ ਕਾਚੀ ਗਗਰੀ ਜਿਨੇ ਨਿਵਾਸ ਸਾਜਮ ਕੀ ਹੈ ਤਿਸੇ ਵਿਸਾਰ ਲਗਰੀ ਬੰਧਕ ਤੋਹੇ ਸੰਧਕ ਤੋਹੇ ਸਾਧ ਨਹੀਂ ਕਹਿਓ ਸੰਧਕ ਤੋਹੇ ਸਾਧ ਨਹੀਂ ਕਹਿਓ ਸਰਣ ਪਰੇ ਤੁਮਰੀ ਪਗਰੀ ਕਹੇ ਕਬੀਰੇ ਬਿਣਤੀ ਸੁਣਿਓ ਮਤ ਘਾਲੋ ਜਮਕੀ ਖਬਰੀ ਬਿਲਾਵਲ ਦਰ ਮਨ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਵਾਰ ਰਹਾ ਤੁਮ ਤਾਂ ਧਣੀ ਉਦਾਰ ਤਿਆਗੀ ਸਰਣ ਸੁਨੇ ਸੁਜਸ ਤੁਮਾਰ ਮੰਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਸਤਾਰ ਜੈਦੂ ਨਾਮਾ ਬੇਸ ਪਸਦਾ ਬੇਪਸਦਾ ਮਾ ਤਿਨ ਕੋ ਕਿਰਪਾ ਭਈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇ ਤਨਬਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਧਾਰੀ ਭਰਮ ਕੇ ਭਾਏ ਪਵੇ ਪੇਕਤਾਰੀ ਆਸਣ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਦ ਹਾਰ ਪਾਜ ਬਵਰੇ ਆਹੋ ਜੇ ਤੂੰ ਜਾਚੈ ਸੋ ਤ੍ਰਿਪੁਣ ਭੋਗੀ ਕਹਿ ਕਬੀਰ ਤੈ ਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਦੁਸਾਰੇ ਕਿੰਚਤ ਪ੍ਰੀਤ ਨਾ ਉਪਜੇ ਜਨਕ ਜਨ ਕਹਾ ਕਰੈ ਵਿਚਾਰ ਲਹਾਓ ਤ੍ਰਿਗ ਧਨ ਤ੍ਰਿਗ ਧਨ ਤ੍ਰਿਗੇ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰੱਖੋ ਬਾਂਧੇ ਆ ਬਚੰਨੀ ਕਿਆ ਖੇਤੀ ਕਿਆ ਲੇਵਾ ਦੇਵੀ ਪਰਪੰਜ ਝੂੜੋ ਗੁਮਾਨ ਕਹਿ ਕਬੀਰ ਤੇ ਅੰਤਵਗੂਤੇ ਆਇਆ ਕਾਲ ਨਿਧਾਨਾ ਬਿਲਾਲ ਸਰੀਰ ਸਰੋਵਰ ਪੀਤਰ ਆਛੇ ਆ ਕਮਲੇ ਅਨੂਪ ਪਰਮ ਜੋਤ ਪੁਰਖੋਤਮ ਜਾ ਕੇ ਰੇ ਪਨਾਰੂਪ ਰੇ ਮਨ ਹਰ ਪੰਜ ਭ੍ਰਮ ਤਜੋ ਜਗਦੀਸ਼ ਜਗ ਜੀਵਨ ਰਾਮ ਰਹਾ ਆਵ ਕਿਸ਼ਨ ਦੇਸੇ ਨ ਦਿਸੇ ਜਾਤ ਜਹ ਉਜੈ ਬਿਨਸੈ ਤਹਿ ਜੈਸੇ ਪੂਰਵਨ ਪਾਥ ਮਿਥਿਆ ਕਰ ਮਾਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮਨ ਮੰਜ ਮੁਰਾਰ ਬਿਲਾਲ ਜਨਮ ਵਰਣ ਕਾ ਭ੍ਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ ਰਹਾ ਕਾਂਸੀ ਤੇ ਤੁਣ ਉਪਜੈ ਤੁਨ ਕਾਂਸੀ ਜਾਈ ਕਾਂਸੀ ਫੂਟੀ ਪੰਡਤਾ ਤੁਨ ਕਹਾਂ ਸਮਾਏ ਤ੍ਰਿਕਟੀ ਸੰਦ ਮੈਂ ਵੇਖਿਆ ਘਟੋਂ ਘਟ ਜਾਗੀ ਐਸੀ ਬੁੱਧ ਸਮਾਚਰੇ ਘਟ ਮਹਿ ਤਿਆਗੀ ਆਵ ਆਪ ਤੇ ਜਾਣਿਆ ਤੇ ਸਮਾਨਾ ਕਹੁ ਕਬੀਰ ਆਪ ਜਾਣਿਆ ਗੋਬਿੰਦ ਮਨ ਮਾਨਾ ਬਿਲਾਵ ਚਰਨ ਕਮਲ ਜਾ ਕਿਰ ਦਿਵਸੈ ਸੋ ਜਨ ਸੋ ਡੋਲੇ ਦੇਵ ਮਾਨੋ ਸਾਭ ਸੁਖ ਨਾਉਣ ਦਪਾਵੇ ਤਾਂ ਕਹਿ ਸਹਿਜ ਸਹਿਜ ਬਜਸ ਬੋਲੇ ਦੇਵ ਰਾਓ ਤਾਬ ਇਹ ਮਤ ਜੋ ਜਬ ਮੈਂ ਸਭ ਮੈਂ ਪੇਖੈ
कुटल खांड जब खुल देव बारंबार मह के अटके लै नरजा मन तोले देव जय ओ जाय तहि सुख पावे माया तासन चोले देव कह कबीर मेरा मन मानिया राम प्रीत कियो लै देव बिलावल बाणी भगत नाम देव जी की ओंकार सतगुरु प्रसाद सफल जन्म मोको गुरु कीना दुख विसार सुख अंतर लीना ज्ञान अंजन मोको गुरु दीना राम नाम बिन जग जीव राम नाम बिन जीवन मनहीना राव नाम देव सिमरन कर जन जग जीवन सियो जियो समान बिलावल बाणी रविदास भगत की ओंकार सतगुरु प्रसाद दार्द देख सब को होसे ऐसी दशा हमारी अष्ट दशा सिद्ध कर तले सब त्रिखा कृपा तुम्हारी तुम जानत मैं नाय मैं किस नाई पावन खंडन नाम सगल जी शरणागति प्रापूर्ण काम रहा जो तेरी शरणागता तिना ही पार ऊचनी तुम ते तरे आल जि संसार कह रविदास कथ कथा वो काय करे जय जैसा तू तैसा तुह क्या उपमा दी जय बिलाल जे कुल साध वैसनो वर्ण अवर्ण रंकने ईश्वर बिमल बास जाने जगलो सोए रहा ब्राह्मण बैस सूद अर खत्री डोम चंडाल मेष्ट मन सोए होए पुनीत भगवंत भजन ते आप तार तारे कुल दोए धन सो गाओ धन सो उठाओ धन सो पुनीत कुटुंब सब लोए जिन पिया सारस तिज आन रस होए रस मगन डारे बिकस कोए पंडित सूर छत्रपद आज भगत बराबर और न कोए जैसे पुरायण पात रहे जल समीत भण रविदास जन्मे जग होए बाणी सदने की राग बिलावल इको ओंकार सतगुरु प्रसाद निरपर कन्या के कारण एक भया पेख तारी काम मारती सा मारती बाकी पै सवारी ताव गुण कहाँ जगत गुरा जो कर्म नास है सिंह शरण कत जाई है जो जम्बो ग्रास है रहा एक बूंद जल कार

ਕਾ ਮਿਲੇ ਕਹੁ ਕਾ ਜੜਾਓ, ਮੈਂ ਨਾਹੀਂ ਕੁਛ ਹਾਂ ਨਾਹੀਂ ਕੁਛ ਆਹ ਨਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਣ ਤੋਰਾ ਇੱਕ ਓਂਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰਗੁਰ ਪ੍ਰਸਾਦ ਆ ਗੁਣ ਚੁਬਦੇ ਮਹੱਲਾ ਚੌਥਾ। ਘਰ ਪਹਿਲਾ ਜੇ ਮਨ ਚੇਤ ਆਸ ਰੱਖੈ ਹਰ ਉਪਰ ਮਨ ਤਾਮਣ ਚੰਦੇ ਅਨੇਕ ਅਨੇਕ ਫਲ ਪਾਏ ਹਰ ਜਾਣੇ ਸਭ ਕੇ ਜੋਗ ਜੀ ਵਰਤੈ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨ ਗਵਾਏ ਹਰ ਤਿਸੇ ਕੀ ਆਸ ਕੇ ਜੇ ਮਨ ਮੇਰੈ ਜੋ ਸਭ ਮੈਂ ਸੁਮੀਰ ਸਮਾਏ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਏ ਜੋ ਬਿਨ ਹਰ ਆਸ ਅਵਰ ਕਹੂੰ ਕੀ ਕੀਜੈ ਸਾ ਨੇ ਫਲਿਆ ਸਾ ਬਿਰਤੀ ਜਾਈ ਰਹਾ ਜੋ ਦਿਸੇ ਮਾਇਆ ਮੋਹ ਕੁਟੁੰਬ ਸਭ ਮਾਤੇ ਮਤ ਤਿਸ ਕੀ ਆਸ ਲਗ ਸਨਮ ਜਨਮ ਗੁਆਏ ਤੇਰੇ ਸਿੱਖ ਤਿੰਨ ਕਹਿ ਕਿਛ ਹਾਥ ਨਹੀਂ ਕਹਾਂ ਕਰੈ ਇਹ ਬਪੜੇ ਇਨਕਾ ਵਾਹਿਆ ਕੁਛ ਨ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝਦਾ ਤਾਰੇ ਤੇਰਾ ਕੁਟੁੰਬ ਸਭ ਛਡਾਏ ਜੇ ਕਿਛ ਆਸ ਅਵਰ ਕਰੈ ਪਰਮੇ ਪਰਮਿੱਤਰੀ ਮਤ ਤੂੰ ਜਾਣੈ ਤੇਰੇ ਕਿਤੇ ਕੰਮ ਆਈ ਇਹ ਆਸ ਪਰਮਿੱਤਰੀ ਭਾਉ ਦੂਜਾ ਹੈ ਖਿਨ ਮੈਂ ਝੂਠ ਬਿਣਸ ਜਾ ਬਿਣਸ ਸਭ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਇ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸਵਾਮੀ ਜੈਸੀ ਤੂੰ ਆਸ ਕਰਾਵੇ ਤੈਸੀ ਕੋ ਆਸ ਕਰਾਏ ਕਿਸ ਕਿਸੀ ਕੇ ਹਾਥ ਨਹੀਂ ਮੇਰੇ ਸਵਾਮੀ ਜੈਸੀ ਮੇਰੇ ਸਤਿਗੁਰੂ ਬੂਝ ਵਜਾਏ ਜਾਂ ਨਾਨਕੀ ਆਸ ਤੂੰ ਜਾਣੈ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੌਂਡ ਮਹੱਲਾ ਚੌਥਾ। ਐਸਾ ਹਰ ਸੇਵੇ ਨਿਤ ਜਾਈਏ ਜੋ ਖਿਨ ਮੈਂ ਕਿਲਿਵਕ ਸਭ ਕਰੇ ਵਿਨਾਸਾ ਜੇ ਹਰ ਤਿਆਗ ਅਵਰ ਕੀ ਆਸ ਕੀਜੇ ਤਾਂ ਹਰ ਨੇਫਲ ਸਭ ਘਾਲ ਗੁਆਸਾ। ਮੇਰੇ ਮਨ ਹਰ ਸੇਵੋ ਸੁਖਦਾਤਾ ਸੁਆਮੀ ਜੀ ਸੇਵੇ ਸਭ ਭੂਲ ਹਾਸਾ ਮੇਰੇ ਮਨ ਹਰ ਉਪਰ ਕੀਜੇ ਪ੍ਰਵਾਸਾ। ਜੈ ਜਾਈਏ ਤੈ ਨਾਲ ਮੇਰੇ ਸੁਆਮੀ ਹਰ ਆਪਣੀ ਪੈ ਜਰਕੇ ਜਾਂਦਾ ਸਰਹਾ ਜੇ ਆਪਣੀ ਬਿਰਥਾ ਕਹੋ ਅਵਰਾ ਪੈ ਤਾਂ ਅੱਗੇ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਔਰ ਆਪਣੀ ਬਿਰਥਾ ਕਹੋ ਹਰ ਆਪਣੇ ਸੁਆਮੀ ਪੈ ਜੋ ਤੁਮਰੇ ਦੁੱਖ ਤਤਕਾਲ ਘਟਾਸਾ ਸੋ ਐਸਾ ਪ੍ਰਭ ਛੂੜ ਆਪਣੀ ਬਿਰਥਾ ਅਵਰਾ ਪੈ ਕਹੀਏ ਅਵਰਾ ਪੈ ਕਹਿ ਮਨ ਆ ਲਾਜ ਮਰਾਸਾ ਜੋ ਸੰਸਾਰੇ ਕੇ ਕੁੰਭ ਮਿੱਤਰ ਭਾਈ ਦਿਸੇ ਸਭ ਮੇ ਮਨ ਮੇਰੇ ਤੇ ਸਭ ਆਪਣੇ ਸੁਆਏ ਮਿਲਾਸਾ ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੇ ਤਿਤ ਨੇੜੇ ਕੋ ਨਾ ਢੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਸੋ ਜੋ ਤੁਧ ਉਪਕਰੇ ਦੁਖ ਤਦ ਸੁਖਾਸਾ ਤਿਸਕਾ ਪ੍ਰਭਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾਸਾ ਹਰ ਜਪ ਮੰਤ ਗੁਰੂ ਉਪਦੇਸ਼ ਲੈ ਜਪ ਨਿਤ ਅੰਤ ਛਿੜਾ ਜਿਨ ਹਰ ਪ੍ਰੀਤ ਚਿਤਾਸਾ ਜਾਂ ਨਾਨਕ ਅਣਦੀ ਨਾਮ ਜਪੋ ਹਰ ਸੰਤੋ ਇਹ ਛੁੱਟਣ ਕਾ ਸਾਚਾ ਪ੍ਰਵਾਸਾ। ਗੌਣ ਮਹੱਲਾ ਚੌਥਾ ਹਰ ਸਿਮਰ ਸਦਾ ਹੋਏ ਆਨੰਦ ਸੁਖਯੰਤਰ ਸ਼ਾਂਤ ਸਿਤਰ ਮਨ ਆਪਣਾ ਜੈਸੇ ਸਖਤ ਸੂਰ ਬਹੁਤ ਬਦਲਤਾ ਗੁਰਸੱਸ ਦੇਖੇ ਲਹਿ ਜਾਏ ਸਭ ਤਪਣਾ ਤਪਣਾ ਮੇਰੇ ਮਨ ਅਣਦਿਨ ਧਿਆਏ ਨਾਮ ਹਰ ਜਪਣਾ ਜਹਾ ਕਹਾ ਤੁਝ ਰਾਖੇ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂਤ ਆਪਣਾ ਰਹਾਉ ਜਾ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੇ ਗੁਰਮੁਖ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਏ ਆ ਸਵਾਮੀ ਮੇਰਾ ਸਵਾਮੀ ਤਿਨ ਕੇ ਚਰਨ ਮਿਲੋ ਹਰ ਦਸਨ ਸ਼ਬਦ ਪਛਾਣ ਰਾਮ ਰਸ ਪਾਵੋ ਉਤਮ ਸੰਤ ਭਇਓ ਬੜੇ ਵਡਨਾ ਤੇ ਜਨਕੀ ਵਡਿਆਈ ਹਰਿਆ ਵਧਾਈ ਉਹ ਘਟੇ ਨਾ ਕਿਸੇ ਦੀ ਘਟਾਏ ਇੱਕ ਤਿਲ ਤਿਲ ਘਟਣਾ ਜਿਸ ਤੇ ਸੁਖ ਪਾਵੇ ਮਨ ਮੇਰੇ ਸੁਸਾ ਧਿਆਏ ਨਿਤ ਕਰ ਜੁਰਨਾ ਜਾਂ ਨਾਨਕੋ ਹਰ ਦਾਨ ਇੱਕ ਦੀਜੈ ਨਿਤ ਤਪਸਾ ਹਿਰਦੇ ਹਰੀ ਮੋਹ ਚਰਣਾ। ਗੌਣ ਮਹੱਲਾ ਚੌਥਾ ਜਿਤਨੇ ਸ਼ਾਹ ਪਾਤਸ਼ਾਹ ਅਮਰਾਵ ਸਿਕਦਾਰ ਚੌਧਰੀ ਸਭ ਮਿੱਥਿਆ ਝੂਠ ਭਾਵ ਦੂਜਾ ਜਾਨ ਹਰੇ ਬਣਾ ਸੀਸਦਾਰ ਸਿਨੇ ਚਲੈ ਤਿਸ ਮੇਰੇ ਮਨ ਭੱਜ ਪ੍ਰਵਾਨ ਮੇਰੇ ਮਨ ਨਾਮ ਹਰੀ ਭੱਜ ਸਦਾ ਨਿਰਵਾਨ ਜੋ ਹਰ ਮਹਿਲ ਪਾਵੇ ਗੁਰਬਚਨੇ ਤਿਸ ਜੇਵੜਿਆ ਨਹੀਂ ਕਿਸੇ ਕਾ ਤਾਨ ਰਹਾਉ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦਿਸੈ ਮਨ ਮੇਰੇ ਸਭ ਦੀ ਬਿੰਸ ਜਾਏ ਜਿਉ ਰੰਗ ਕਸੁੰਭ ਕਚਾਨ ਹਰ ਸਾਤਨ ਰੰਜਨ ਸਦਾ ਸੇ ਮਨ ਮੇਰੇ ਜਿਤ ਹਰ ਦਰਗੇ ਪਾਵੈ ਤੂੰ ਮਾਨ ਬ੍ਰਹਮਣ ਖੱਤਰੀ ਸੂਦ ਵੈ ਚਾਰ ਵਰਣ ਚਾਰ ਆਸਰਮ ਹਰ ਜੋ ਹਰ ਧਿਆਵੈ ਸੋ ਪ੍ਰਧਾਨ ਜੋ ਚੰਦਨ ਨਿਮ ਨਿਕਟ ਵਸੈ
ਹਿਰੜ ਬਪੁਰਾ ਬਪੜਾ ਜੋ ਸਾਧ ਸੰਗਤ ਮਿਲ ਪਤਤ ਪ੍ਰਵਾਨ ਸਭ ਤੇ ਉੱਚਾ ਸਭ ਤੇ ਸੁੱਚਾ ਜਾ ਕੇ ਹਿਰਦੇ ਵਸਿਆ ਭਗਵਾਨ ਜਾ ਨਾਨਕ ਤਿਸ ਕੇ ਚਰਨ ਪਖਾਲੇ ਜੋ ਹਰਜਣ ਨੀਚ ਜਾਤ ਸਿਵਕਾਨ ਗੁਣ ਮਹੱਲਾ ਚੌਥਾ ਹਰਿ ਅੰਤਰ ਜਾਮੀ ਵਰਤੇ ਸਭ ਤੇ ਅੰਦਰ ਵਰਤੇ ਜਿਹਾ ਹਰ ਕਰਾਏ ਤਿਹਾ ਕੋ ਕਰਾਈਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧਨੋ ਸਭ ਦੂਰ ਰੱਖ ਲਾਈਏ ਮੇਰੇ ਮਨ ਹਰ ਜਪ ਹਰ ਨਿਤ ਪੜੀਏ ਹਰ ਬਿਨ ਕੋ ਮਾਰ ਜਵਾਲ ਨ ਸਕੇ ਤਾਂ ਮੇਰੇ ਮਨ ਕਾਇਤ ਕੜੀ ਰਹਾਉ ਹਰ ਪਰ ਪੰਜ ਕਿਆ ਸਭ ਕਰਤੈ ਵਿੱਚ ਆਪੇ ਆਪਣੀ ਜੋਤ ਤਰਈਏ ਹਰੇ ਕੋ ਬੋਲੇ ਹਰੇ ਬੁਲਾਏ ਗੁਰਪੂਰੇ ਹਰ ਏਕ ਦਿਖਾਈ ਹਰਿ ਅੰਤਰ ਨਾਲੇ ਬਾਹਰ ਨਾਲੇ ਕਉ ਤਿਸ ਪਾਸੋਂ ਮਾਨ ਕਿਆ ਚੁਰਾਈਏ ਨਿਹ ਕਪਟ ਸੇਵਾ ਕੀਜੈ ਹਰ ਕੀਰੀ ਤਾਂ ਮੇਰੇ ਮਨ ਸਰਬ ਸੁਖ ਪਾਈਏ ਜਿਸ ਦੇ ਵਸ ਸਭ ਕਿਛੁ ਸੋ ਸਭ ਦੂ ਵੱਡਾ ਸੋ ਮੇਰੇ ਮਨ ਸਦਾ ਧਿਆਈਏ ਜਾਂ ਨਾਨਕ ਸੋ ਹਰ ਨਾਲ ਹੈ ਤੇਰੇ ਸਦਾ ਹਰ ਸਦਾ ਧਿਆਈਏ ਤੁਸ ਤੁਧ ਲੈ ਤੂੰ ਆਪੇ ਤੁਧ ਲੈ ਛੁਡਾਈ ਗੌਣ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬੋਤੀ ਬਤੈ ਜੋ ਤ੍ਰਿਕਾਵੰਤ ਬਣ ਨੀਰ ਮੇਰੇ ਮਨ ਪ੍ਰੇਮ ਲਗੋ ਅਰਤੀਰ ਹਮਰੀ ਬੇਦਨ ਹਰ ਪ੍ਰਭ ਜਾਨੇ ਮੇਰੇ ਮਨ ਅੰਤਰ ਕੀ ਪੀ ਰਹਾ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੁ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੈ ਲੈ ਸਤਿਗੁਰੂ ਕੀ ਮਤ ਤੀਰ ਜਾਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਵ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਅਪਦੇਸੇ, ਗੁਰਦੇਵ ਮੰਤ ਨਰੋਦਰਾ, ਗੁਰਦੇਵ ਸ਼ਾਂਤ ਸਤਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜਨ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਾਤਤ ਪਵਿੱਤ ਕਰਾ, ਗੁਰਦੇਵ ਆ ਜਗਾ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸੰਗਤ ਪਰਾ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਾਮਸਕਰਾ, ਗੁਰਦੇਵ ਸੰਗਤ ਪਰਾ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਾਮਸਕਰਾ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦਿ ਗੁਰ ਏ ਨਮਹਿ, ਜੁਗਾਦਿ ਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਅਸ਼ਟਪਤੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਿਮਰੋ ਜਾਸ ਬਸੰਬਰ ਇੱਕ, ਵੇਦ ਪ੍ਰਾਨ ਸਿਮਰਤ ਸੁਧਾਖਰ, ਕਿਨਕਾ ਏਕ ਜਹ ਜੀ ਬਥਾਵੈ, ਕਾਂਖੀ ਏਕੇ ਦਰਸ ਤੁਹਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਪ੍ਰਭ ਕੇ ਸਿਮਰਨ ਗਰਭ ਨਾ ਬਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਸਿਮਰਤ ਕਿਛ ਵਿਘਨ ਨ ਲਾਗੇ, ਪ੍ਰਭ ਕੇ ਸਿਮਰਨ ਭਉ ਨਾ ਵਿਆਪੈ, ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਪ੍ਰਭ ਕੇ ਸਿਮਰ ਰਹਿਦ ਸਿਦ ਨੌ ਨਿਧ, ਪ੍ਰਭ ਕੇ ਸਿਮਰਨ ਜਪ ਤਾਜ ਪੂਜਾ, ਪ੍ਰਭ ਕੇ ਸਿਮਰਨ ਤੀਰਥ ਇਸਨਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਸੇ ਸਿਮਰ ਹੈ ਜਿਨ ਆਪ ਸਿਮਰਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ,

ਪ੍ਰਭ ਕੇ ਸਿਮਰ ਅਨਹਦ ਝੁਨਕਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ ਹਰ ਸਿਮਰ ਕਰ ਭਗਤ ਪ੍ਰਗਟਾਏ ਹਰ ਸਿਮਰ ਪੈ ਸਜ ਜਤੀ ਦਾਤੇ ਹਰ

0: ਸੰਗ ਸਹਾਈ।
1: ਯਾ ਮਹਾ ਭਿਆਨ ਦੂਤ ਜਮ ਦਲੈ
0: ਕੇਵਲ ਨਾਮ ਸੰਗ ਤੇਰੇ ਚਲੈ।
1: ਜੇ ਮੁਸ਼ਕਲ ਹੋਵੇ ਅਤ ਭਾਰੀ ਅਨਕ ਪੁਨ ਚਰਨ ਕਰਤ ਨਹੀਂ ਤਰੇ ਗੁਰਮੁਖ ਨਾਮ ਜਪੋ ਮਨ ਮੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਲੱਖ ਕਰੋੜ।

ਹਰ ਜਨਕ ਹਰ ਹਰ ਜਨਕੇ ਮਾਲਕ ਖਜ਼ੀਨਾ ਹਰ ਹਰ ਜਨਕੇ ਓਟ ਸਤਾਣੀ ਓਤ ਪੂਤ ਜਨ ਹਰ ਰਸ ਰਾਤੇ ਆਠ ਪੈਰ ਜਨ ਹਰ ਹਰ ਜਪੈ ਹਰ

ਇਹ ਨਿਰਗੁਣ ਗੁਣ ਕਛੂ ਨਾ ਬੂਝੈ ਜੇ ਪ੍ਰਸਾਦ ਧਰ ਉਪਰ ਸੁਖ ਬਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਜੇ ਪ੍ਰਸਾਦ ਭੋਗੇ ਸਭ ਰਸਾ

ਅੰਤ ਕੂਪ ਮੈਂ ਪਾਤਤ ਬਿਕਰਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਬਾਹਰ ਭੇਖ ਅੰਤਰ ਮਲ ਮਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਅਗਨ ਬਾਹਰ ਤਨ

ਅਸਰ ਭਗਤ ਸਾਧ ਕੇ ਸਰਨ ਮਿਥਿਆ ਸਵਰਨ ਪਰ ਨਿੰਦਾ ਸੁਣੇ ਮਿਥਿਆ ਨੇਤਰ।

ਜੇ ਪ੍ਰਸਾਦ ਸੁਗੰਧਿਤ ਤਨ ਲਾਵੇ, ਜੇ ਪ੍ਰਸਾਦ ਬਸੇ ਸੁਖ ਮੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਜੇ ਪ੍ਰਸਾਦ ਰੰਗ ਰਸ ਭੋਗ, ਜੇ ਪ੍ਰਸਾਦ ਪਾੜ ਪਟੰਬਰ ਹੰਡਾ।

ਸਾਧਕ ਸੰਗ ਮੁਖ ਉਜਲ ਹੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਬੁਝੇ ਪ੍ਰਭ ਨੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕੇ ਮਹਿਮਾ ਵਰਨੇ ਕੌਣ ਪਰਾਨੀ ਸਾਧਕ ਸੰਗ ਅਗੋਚਰ ਮਿਲੇ ਸਾਧਕ ਸੰਗ ਆਵੇ।

ਸਾਧ ਕੇ ਸੰਗ ਨਾਹੀ ਹਉ ਤਾਪ, ਆਪੇ ਜਾਣੇ ਸਾਧ ਬੜਾਈ, ਸਾਧ ਕੇ ਸੰਗ ਨਾ ਕਬਹੂ ਧਾਵੈ, ਸਾਧ ਸੰਗ ਬਸਤ ਅਗੋਚਰ ਲਹੇ, ਸਾਧ ਕੇ ਸੰਗ ਬਸੇ ਥਾਨ ਉੱਚੇ, ਸਾਧ ਕੇ ਸੰਗ ਦ੍ਰਿੜੇ ਸਭ ਧਰਮ, ਸਾਧ ਇਕ ਸੰਗ ਪਾਏ ਨਾਮ ਨਿਧਾਨ, ਸਾਧ ਕੇ ਸੰਗ ਸਭ ਕੁਲ ਉਧਾਰੇ, ਸਾਧੂ ਕੇ ਸੰਗ ਸੋਤ।

ਸਾਧਕੇ ਸੰਗ ਸਰਬ ਥਾਨ ਗਮ ਸਾਧਕ ਕੰਧ ਨਹੀਂ ਕਿਛ ਘਾਲ ਸਾਧਕ ਸੰਗ ਕਲੂ ਕਤ ਹਰੇ ਸਾਧਕੇ ਸੰਗ ਇਹਾ ਉਮਾ ਸੋਹਿਲਾ ਜੋ ਇੱਛੇ ਸੋਈ ਫਲ ਪਾਵੇ ਪਾਰ ਬ੍ਰਹਮ ਸਾਧ ਰਿਦ ਬਸੈ ਸਾਧਕੇ ਸੰਗ ਸੁਨੋ ਹਰ ਨਾਉ

0: ਤਿਸ ਕੋ ਮੰਦਾ।
1: ਗੁਰ ਪ੍ਰਸਾਦ ਵਿਖਿਆ ਪਰ ਹਰੇ
0: ਮਨ ਕੀ ਵਾਸਨਾ ਮਨ ਤੇ ਟਰੇ।
1: ਇੰਦਰੀ ਜਿਤ ਪੰਚ ਦੋਖ ਤੇ ਰਹਿਤ
0: ਨਾਨਕ ਕੋਟ ਮਤੇ ਕੋ ਐਸਾ ਪਰਤ।
1: ਵੈਸਨੋ ਸੋ ਜਿਸ ਉਪਰ ਸੋ।

ਜੋ ਜੋ ਜਪੇ ਤਿਸ ਕੀ ਗਤ ਹੋਏ ਕਰ ਕਿਰਪਾ ਅੰਤਰ ਉਹ ਧਾਰੇ ਸਰਬ ਰੋਕਾ ਔਖਦ ਨਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਆਤਮ ਰਾਮ ਤਿਸ ਨਦਰੀ ਆਇਆ ਸਦਾ ਨਿਕਟ ਨਿਕਟ ਹਰ ਜਾਨ

ਮਹਿਤਾਵੈ ਤੈਸਾ ਹਰਕ ਤੈਸਾ ਉਸ ਸੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਮਾਨ ਤੈ

ਪ੍ਰਭ ਭਾਵੇ ਬਿਨ ਸਾਸ ਤੇ ਰਾਖੇ, ਪ੍ਰਭ ਭਾਵੇ ਤਾਂ ਪਤ ਤੋਂ ਉਧਾਰੇ, ਦੋ ਸਿਰਿਆਂ ਕਾ ਆਪ ਸੁਆਮੀ, ਜੋ ਭਾਵੇ ਸੋ ਕਾਰ ਕਰਾਵੇ, ਉਹ ਮਾਨਕ ਤੇ ਕਿਆ ਹੋਏ ਆਵੇ, ਇਸਕੇ ਹਾਥ ਹੋਏ ਤਾਂ ਸਭ ਕੇ ਚਲੇ, ਅਨ ਜਾਣਤ ਵਿਖਿਆ ਮੈਂ ਰਚੇ, ਪਰ ਮੈਂ ਭੁੱਲਾ

0: ਨਹੀਂ ਇਸ ਹਾਥ
1: ਰਾਵਣ ਸਰਬ ਕੋ ਨਾਥ
0: ਆਗਿਆਕਾਰੀ ਬਪਰਾ ਜੀਉ
1: ਜੋ ਤਿਸ ਭਾਵੈ ਸੋਈ ਮਨ ਜੀਉ
0: ਕਬ ਊਚ ਨੀਚ ਮੈਂ ਬਸੇ
1: ਕਬੂ ਸੋਗ ਹਰ ਕਰੰਗ ਹਸੈ
0: ਕਬੂ ਨਿੰਦ ਤਿੰਦ ਵਿਵਹਾਰ
1: ਕਬੂ ਉਬ ਆਕਾਸ਼ ਪਿਆਰ
0: ਕਬੂ ਬੇਤਾ ਬ੍ਰਹਮ ਵਿਚਾਰ
1: ਨਾਨਕ ਆਪ ਮਿਲਾ ਬਣਹਾਰ
0: ਕਬੂ ਨਿਰਤ ਕਰੇ ਬਹੁ

ਕਬੂ ਹੋਏ ਪੰਤ ਕਰੇ ਬਖਿਆਨ, ਕਬੂ ਤਟ ਤੀਰਥ ਇਸ਼ਨਾਨ, ਕੀਟ

0: ਜਪੀਐ ਹਰ ਬਿੰਦ,
1: ਕਰ ਹਰ ਕਰਮ ਸਰਬਨ ਹਰ ਕਥਾ, ਬੜ ਭਾਗੀ ਤੇ ਜਨ ਜਗ ਮਾਹੇ,
0: ਸਦਾ ਸਦਾ ਹਰ ਕੇ ਗੁਣ ਗਾਏ,
1: ਰਾਮ ਨਾਮ ਜੋ ਕਰੇ ਵਿਚਾਰ,
0: ਮਨ ਤਨ ਕਰੇ ਸੰਸਾਰ,
1: ਮਨ ਤਨ ਮੁਖ ਬੋਲੇ ਹਰ ਮੁਖੇ,
0: ਸਦਾ ਸਦਾ ਜਾਨੋ ਤੇ ਸੁਖੀ,
1: ਏਕੋ ਏਕ ਏਕ ਪਛਾਨੈ,
0: ਜੋਤ ਕੀਓ ਸੋ ਜੀ ਜਾਨੈ,
1: ਨਾਮ ਸੰਗ ਜਿਸ ਕਾ ਮਨ ਮਾਨਿਆ, ਗੁਰ ਪ੍ਰਸਾਦ ਆਪਣੇ ਆਪ ਸੁਝੈ,
0: ਜਾਨੋ ਤ੍ਰਿਸ਼ਨਾ ਬੁਝੈ,
1: ਸਾਧ ਸੰਗ ਹਰ ਹਰ ਜਸ ਕਹਿ।

मन मूर्ख काहे बिल लाइया जो सुख प्रभ देवन हार जो कस करे सो

0: ਲਾਦ ਖੇਪ ਸੰਤ ਹੈ ਸੰਗ ਚਾਲ, ਧਨ ਧਨ ਕਹੇ ਸਭ ਕੋਏ, ਇਹ ਵਪਾਰ ਬਿਰਲਾ ਵਪਾਰ ਹੈ। ਚੰਨ ਸਾਧਕ ਧੋਏ ਤੋ ਪੀਓ,
1: ਸਾਧਕੀ
0: ਧੂਰ ਕਰੋ ਇਸ ਨਾਲ।

0: ਅਨਦਰੂ ਮੰਗਲ ਸਦ ਜਾਕੇ
1: ਰਾਜ
0: ਮੈਂ ਰਾਜ ਜੋਗ ਮੈਂ ਜੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਜਾਕੀ ਲੀਲਾ ਕੀਮਤ ਨਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਮਤ ਗਿਆਨ ਧਿਆਨ ਜਨ ਦੇਹ ਤੇ ਗੁਣ ਮੈਂ ਜਾ ਕੋ ਪਰਮਾਏ ਊਚ ਨੀਚ ਤਿਸ ਕੇ ਅਸਥਾਨ।

0: ਸਤਨਾਮ ਪ੍ਰਭ ਕਾ ਸੁਖਦਾਈ
1: ਸਤ
0: ਬਚਨ ਸਾਧੂ
1: ਉਪਦੇਸ਼
0: ਸਤ ਨਿਰਤ ਬੂਜੇ ਜੇ ਕੋਈ ਆਪ ਸਤ ਕੀਆ ਸਭ ਸਤ
1: ਜਾਣੇ ਆਪਣੀ
0: ਜਿਸ ਕੀ ਸ੍ਰੇਸ਼ਟ

0: ਚਰਨ ਸਤ ਸਤ ਪਰਸਨ ਹਾਰ,
1: ਪੂਜਾ ਸਤ ਸਤ ਸੇਵਦਾਰ,
0: ਦਰਸ਼ਨ ਸਤ ਸਤ ਪੇਖਣ ਹਾਰ,
1: ਨਾਮ ਸਤ ਸਤ ਧਿਆਵਣ ਹਾਰ,
0: ਆਪ ਸਤ ਸਤ ਸਭ ਧਾਰੀ,
1: ਆਪੇ ਗੁਣ ਆਪੇ ਗੁਣਕਾਰੀ,
0: ਸ਼ਬਦ ਸਤ ਸਤ ਪਰ ਬਖਤਾ,
1: ਸੁਰਤ ਸਤ ਸਤ ਜਸ ਸੁਣਤਾ,
0: ਪੂਜਨ ਹਾਰ ਕੋ ਸਤ ਸਭ ਹੋਏ,
1: ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਹਿਰਦੇ ਜਨ ਮਾਨਿਆ,
1: ਕਨ ਕਲਾਵਨ ਤੇ ਅਨਮੋਲ ਪਛਾਨਿਆ,
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ।

ਤਿਸ ਕੇ ਸੰਗ ਸਿੱਖ ਉਧਰ ਸਤਿਗੁਰ ਸੇਖੀ ਕਰੇ ਪ੍ਰਤਪਾਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਸਤਿਗੁਰ ਸੇਖੇ ਬੰਧਨ ਕਾਟੈ ਸਤਿਗੁਰ ਸੇਖੋ ਨਾਮ ਧਨ ਦੇ ਸਤਿਗੁਰ ਸੇਖਾ ਹਾਲਤ

ਗੁਣਕਰ ਬਚਨ ਕਰਨ ਅਗਾਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਗੁਣ ਬੇਅੰਤ ਕੀਮਤ ਨਹੀਂ ਪਾਏ ਜੇਵਾ ਏਕ ਉਸਤਤ ਅਨੇਕ।

0: ਅੰਤ ਕਰ ਦੀਪਕ ਪਰਗਾਸੇ
1: ਨਾਨਕ ਪਰਮੋ ਦੁਖ ਤੈ ਤੇ ਨਾਸੇ
0: ਸਪਤ ਮੈਂ ਠਾਂਡ ਬਰਤਾਈ
1: ਅੰਤ ਪਿਆ ਦੁਖ ਨਾ ਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇ

0: ਸਿਮਰ ਪ੍ਰਾਣੇ
1: ਆਧਾਰ ਅਨਕ ਪਾਪ ਨਾ ਛੂਟਨ ਹਾਰੇ
0: ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੋ ਮਨ ਲਾਏ
0: ਮਨ ਵਾਂਛਤ ਨਾਨਕ ਫਲ ਪਾਏ
1: ਸਾਂਗਨ ਚਾਲਸ ਤੇਰੇ ਧਨਾ
0: ਕਿਆ ਲਪਟਾਵੇ ਮੂਰਖ ਮਨ
1: ਸੁਤ ਮੀਤ ਕੁਟੰਬ ਅਰ ਬਨਤਾ
0: ਜਿੰਤੇ ਕਹੋ ਤਮ ਕਵਨ ਸਲਾਤਾ
1: ਰਾਜ ਰੰਗ ਮਾਇਆ ਵਿਸਥਾਰ
0: ਜਿੰਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਸ ਅਸਵਾਰੀ
0: ਝੂਠਾ ਡੰਮ ਝੂਠ ਪਾਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬੇਗਾਨਾ
0: ਨਾਨਕ ਪਛਤਾਨਾ
1: ਗੁਰ ਕੀ

ਸੋ ਕੋ ਬਿਸਰੇ ਜਨ ਸਭ ਕੁਛ ਜੀਆ ਸੋ ਕੋ ਬਿਸਰੇ ਜੇ ਅਗਨ ਮੈਂ ਰਾਖੈ ਸੋ ਕੋ ਬਿਸਰੇ ਜੇ ਬਿਖਤੇ ਕਾਢੈ ਗੁਰ ਪੂਰੇ ਤਤ ਇਹ ਬਜਾਇਆ ਸਾਜਨ ਸੰਤ ਕਰੋ ਇਹ ਕਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਭਗਤ ਪਾਏ ਧਰੀਏ ਸੰਸਾਰ ਸਰਬ ਕਲਿਆਣ।

0: ਸਰਬ ਬਿਕੁੰਠ ਮੁਕਤ ਮੋਖ ਪਾਏ
1: ਏਕ ਨਿਮਕਾਰ ਕੇ ਗੁਣ ਗਾਏ
0: ਅਨਕ ਰਾਜ ਭੋਗ ਬੜਿਆਈ
1: ਹਰ ਕੇ ਨਾਮ ਕੀ ਕਥਾ ਮਨ ਪਾਏ
0: ਬਹੁ ਭੁਜ

ਜਪ ਧਾਰੇ ਆਪਣੇ ਸੁਨ ਸਮਾਦ, ਜਬ ਇਸਕਾ ਬਰਨ ਚਿਹਨ ਨਾ ਜਾਪਤ, ਜਬ ਆਪਨ ਆਪ ਆਪ ਪਰ ਬ੍ਰਹਮ, ਆਪਨ ਖੇਲ ਆਪ ਬਰਤੀਜਾ, ਜਬ ਹੋਬਤ ਪ੍ਰਭ ਕੇਵਲ ਧਨੇ, ਜਬ ਏਕੇ ਹਰ ਅਗਮ ਅਪਾਰ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਜਬ ਆਪਹਿ ਆਪ ਆਪਣੀ ਜੋਤ ਧਰੈ, ਆਪਣ ਚਲਤੇ ਆਪ ਕਰਨੇ ਹਾਰ, ਅਵਨਾਸੀ ਸੁਖ ਆਪ

ਮੂਰਖ ਮਾਨ ਅਪਮਾਨ ਆਪਣ ਖੇਲ ਆਪ ਕਰ ਦੇਖੈ ਜੈ ਅਵਗਤ ਭਗਤ ਤੇ ਹੈ ਆਪ।

ਗੁਰ ਪ੍ਰਸਾਦ ਭਰਮ ਕਾ ਨਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਸੁਣੇ ਸੁਭ ਬਚ।

ਆਪ ਭਲਾ ਕਰਤੂਤ ਅਤ ਨੀਕੀ ਆਪ ਸਾਚ ਧਾਰੀ ਸਭ ਸਾਚ ਤਾਕਿ ਗਤਮਿਤ ਕਹੀ ਨਾ ਜਾਏ ਗੁਰ ਪ੍ਰਸਾਦ ਜਿਸ ਕਾ ਕੀਆ ਸਭ ਪ੍ਰਵਾਨ ਜੋ ਜਾਣ

ਸੁਖਮਣੀ ਸਹਿਜ ਗੁਣ ਗੋਬਿੰਦ ਗੁਣ ਨਾਮ ਸਰਬ ਇੱਛਾ ਤਾਕੇ ਪੂਰਨ ਹੋਏ ਸਭ ਤੇ ਊਚ ਪਾਏ ਅਸਥਾਨ ਹਰ ਤਨ ਖਾੜ ਚਲੇ ਜਨ ਸੋਏ ਖੇਮ ਸਾਂਤ ਰਿਧ ਨਭ ਨਿਦ ਵਿਦਿਆ ਤਪ ਜੋਗ ਪ੍ਰਭ ਧਿਆਨ।

ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗ ਜੀਓ, ਹੁਣ ਆਪਾਂ ਅੱਧਾ ਪੌਣਾ ਘੰਟਾ ਕੀਰਤਨ ਕਰਨਾ। ਭਾਈ ਦਰਬਾਰਾ ਸਿੰਘ ਸਾਰਾ ਸਿੰਘ ਆਏ ਆ, ਕੀਰਤਨ ਸ਼ੁਰੂ ਕਰਨਗੇ। ਅੱਧੇ ਘੰਟੇ ਵਾਸਤੇ ਆਪਾਂ ਕੀਰਤਨ ਸੁਣਨਾ ਸੱਚੇ ਪਾਤਸ਼ਾਹ ਦਾ। ਤੋ ਸਾਰੀਆਂ ਸੰਗਤਾਂ ਦਾ, ਗੁਰੂ ਸਤਿਖੰਡ ਜੀ ਦਾ ਕੋਟਾਂ ਕੋਟ ਸ਼ੁਕਰਾਨਾ ਸੱਚੇ ਪਾਤਸ਼ਾਹ ਨੇ ਦੇਰਾਂ ਕੀਤੀਆਂ, ਸਾਨੂੰ ਧੂੜ ਬਖਸ਼ੀ ਸੱਚੇ ਪਾਤਸ਼ਾਹ ਨੇ। ਤੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vahigürü vahigürü.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਕੋ ਬਿਘਨ ਕੋਊ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਪ੍ਰਭ ਪਾਸ ਜਨ ਕੇ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋਂ ਤੁਧ ਧਿਆਈ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ ਸਾ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਤਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰਿਆ ਘਰ ਨੌ ਨਦਿਆਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸੁਰਬੰਸ ਦਾਨੀ ਪਾਂਦੇ ਵਾਲੀ ਸਤਿਗੁਰ ਜੀਓ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਸਰ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਹੀ ਤੇਗ ਵਾਹੀ ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਬੋਲੋ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤੀ ਅਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜੇ ਤਾਨੇ ਆਰਿਆਂ ਨਾਲ ਚਰਾਏ ਦੇਗਾਂ ਵਿੱਚ ਵਾਲੇ ਜਿਉਂਦੇ ਜੰਡਾਂ ਨਾਲ ਬਣ ਕੇ ਸਾੜੇ ਗਏ ਗੁਰਦੁਆਰਿਆਂ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਈ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਬੋਲੋ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹੇ ਬੋਲੋ ਜੀ ਵਾਹ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਆਪਣੇ ਪੰਥ ਸਦਾ ਸਹਾਈ ਦਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ ਹੇ ਨਿਵਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਉੜ ਸਤਿਗੁਰੂ ਨਿਆਸਰਿਆਂ ਦੇ ਆਸਰਾ ਸਤਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਓ ਆਪ ਜਿਨ ਕਿਰਪਾ ਮਿਹਰ ਕੀਤੀ ਪਾਤਸ਼ਾਹ ਆਪ ਜੀ ਨੇ ਸੰਗਤਾਂ ਨੂੰ ਦਰਸ਼ਨ ਦਜਾਰੇ ਬਖਸ਼ ਕੇ ਨਦਰੀ ਨਦਰ ਨਿਹਾਲ ਕੀਤਾ ਆਪ ਦਾ ਕੁਟਾਨ ਕੁਟਾਨ ਸ਼ੁਕਰਾਨਾ ਪਾਤਸ਼ਾਹ ਜੀ ਆਪ ਜੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀਓ ਸਮੂਹ ਸੰਗਤਾਂ ਨੂੰ ਸੇਵਾ ਬਖਸ਼ੀ ਸੱਚੇ ਪਾਤਸ਼ਾਹ ਜੀ ਦਰ ਪਾਤਸ਼ਾਹ ਸੁਖਮਨੀ ਸਾਹਿਬ ਦੇ ਜਾਪ ਅਨੰਤ ਕਲਯੁਗ ਮੈਂ ਕੀਰਤਨ ਪ੍ਰਧਾਨ ਹਾਂ ਗੁਰਮੁਖ ਜਪੀਏ ਲਾਏ ਧਿਆਨਾ ਸੱਚੇ ਪਾਤਸ਼ਾਹ ਬਖਸ਼ ਮੇਰਾ ਕੀਤੀਆਂ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਖਸ਼ ਕੀਤੀ ਆ ਸੇਵਾ ਬਖਸ਼ੀ ਸਾਰ ਭੈਣਾਂ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਸੱਚੇ ਪਾਤਸ਼ਾਹ ਸੇਵਾ ਥਾਂ ਪਾਉਣੀ ਕਿਰਪਾ ਕਰਕੇ ਸੱਚੇ ਪਾਤਸ਼ਾਹ ਇੱਦਾਂ ਉਦਮ ਬਖਸ਼ਦੇ ਰਹਿਣਾ ਸੱਚੇ ਪਾਤਸ਼ਾਹ ਆਪ ਹਰ ਪਾਤਸ਼ਾਹ ਹਮ ਅਬਗੁਣ ਵਰੇ ਇਹ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਬੇਖਾਹੀ ਮਾਇਆ ਮੋਹ ਭਰਮ ਪੈ ਭੂਲੇ ਤੁੱਧ ਦੁੱਧ ਦੁੱਧ ਦਾਰਾ ਸਿਉਂ ਪੀਤ ਲਗਾਈ ਇੱਕ ਉੱਤੋਂ ਪੰਥ ਸੁਣਿਆ ਗੁਰਸੰਗਤ ਤੇ ਮਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੇ ਗੁਰੂ ਰਾਮਦਾਸ
ਰਾਖੋ ਸਮਾਜ ਸੱਚੇ ਪਾਤਸ਼ਾਹ ਧੰਨ ਧੰਨ ਰਾਮ ਦਾਸ ਗੁਰ ਜਿਹਨੇ ਸਿਰਿਆਂ ਤਿੰਨੇ ਸਵਾਰਿਆ ਪੂਰੀ ਹੋਈ ਕਾਲਾ ਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਾ ਨਮਸਕਾਰਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨ ਤੂੰ ਸੇਵਿਆ ਭਉ ਕਰ ਫਿਰ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕਰੋ ਮੋਹ ਮਾਰ ਕੱਢੇ ਸੋ ਪਰਵਾਰਿਆ ਧੰਨ ਸੋ ਤੇਰਾ ਥਾਨ ਹੈ ਤਾਂ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਮੈਂ ਗੁਰ ਤੂੰ ਵਿਚਾਰਿਆ ਸੱਚੇ ਪਾਤਸ਼ਾਹ ਕਿਰਪਾ ਬਖਸ਼ਾ ਮੇਰਾ ਕਿਤਾਬ ਸੱਚੇ ਪਾਤਸ਼ਾਹ ਸੰਗਤ ਬਖਸ਼ੀ ਸੱਚੇ ਪਿਤਾ ਕਿਰਪਾ ਕਰਨੀ ਸੰਗਤ ਹੈ ਧੂੜ ਬਖਸ਼ਣੀ ਸੱਚੇ ਪਾਤਸ਼ਾਹ ਜੀਓ ਆਪ ਜੀ ਨਿਵਾਣੇ ਸੇਵਕ ਹਮਰੀ ਕਰੋ ਹਾਸ ਦੇ ਰੱਚਾ ਪੂਰਨ ਹੋਏ ਚਿੱਤ ਕੀ ਇੱਛਾ ਤਾਂ ਵਿਚਾਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ ਸਭ ਤੁਮ ਕਾਬੂ ਆਪ ਹਾਸ ਦੇ ਮੋਹੇ ਬਚਾਵੋ ਖੜਕ ਇਤ ਮੈਂ ਸਰਨ ਤਿਹਾਰੀ ਆਪ ਹਾਸ ਦੇ ਲਿਹੋ ਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਜੋਖ ਤੇ ਲਿਹੋ ਬਚਾਏ ਪਾਤਸ਼ਾਹ ਕਿਰਪਾ ਬਖਸ਼ਾ ਕਰਨੀਆਂ ਆਪਣੇ ਆਪ ਸੱਚੇ ਪਾਤਸ਼ਾਹ ਆਪ ਸਮਰੱਥ ਹੋ ਸੱਚੇ ਪਾਤਸ਼ਾਹ ਵੈਦਾਂ ਸੰਧਾ ਸੰਘ ਇਕੱਠਾ ਹੋਇਆ ਔਖਦ ਆਏ ਦੇ ਵਿੱਚ ਆਪ ਕਰੋ ਆ ਜੋ ਜੋ ਕਰਮ ਸੁਕਰਮ ਪਸਰਿਆ ਹਰ ਹਾਂ ਦੁੱਖ ਰੋਗ ਪਾਪ ਸਭ ਤਨ ਤੇ ਖਿਸਰਿਆ ਸੱਚੇ ਪਾਤਸ਼ਾਹ ਬਖਸ਼ਾ ਮੇਰਾ ਕਰਨੇ ਦਰ ਪਾਤਸ਼ਾਹ ਜੀ ਸੇਵਾ ਥਾਂ ਪਾਉਣੀ ਆਪ ਦੇ ਪਵਿੱਤਰ ਚਰਨਾਂ ਵਿੱਚ ਪੰਚਮ ਕੜਾਹ ਪ੍ਰਸ਼ਾਦ ਜੀ ਦੇਗ ਹਾਜ਼ਰ ਆਪ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਸੱਚੇ ਪਾਤਸ਼ਾਹ ਕਿਰਪਾ ਕੀਤੀ ਆਪ ਨੂੰ ਸੱਚਾ ਸੁੰਦਰ ਪਛਾਕੇ ਆਪਣਾ ਅੰਗੀਕਾਰ ਕਰਨੇ ਪਾਤਸ਼ਾਹ ਮੇਰਾ ਕਰਨੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਕਰਨੀਆਂ ਪਾਤਸ਼ਾਹ ਜੀ ਉਹ ਕਿਰਪਾ ਕਰੋ ਆਪ ਜੀ ਆਪਣਾ ਪਵਿੱਤਰ ਹੁਕਮ ਬਖਸ਼ੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਹੁਕਮਾਂ ਚਰਨੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀਓ ਜਸਮੀਨ ਕੌਰ ਦੇ ਜਨਮ ਦਿਨ ਖੁਸ਼ੀ ਸੱਚੇ ਪਾਤਸ਼ਾਹ ਵਿਆਹ ਤੋਂ ਮਾਇਆ ਆਪ ਦੇ ਹਾਜ਼ਰ ਕਰਨ ਕਿਰਪਾ ਕਰਨੀ ਬੱਚੀ ਨੂੰ ਚੜ੍ਹਦੀਆਂ ਕਲਾ ਕਰਨਾ ਪਾਤਸ਼ਾਹ ਜੀਓ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਣ ਨਿਧਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੇ ਸਰਨ ਪਿਆ ਸੁਖ ਪਾਈਐ ਬੋੜ ਦੁੱਖ ਨਾ ਹੋਈ ਰਹਾਉ, ਬੜਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂੜ ਨਾਨਕ ਦਾਸ ਬਾਛੈ ਜਨ ਹਰ ਨਾਮ ਹਿਰਦੇ ਪਰੋਈ, ਤਿੰਨ ਕੀ ਧੂੜ ਨਾਨਕ ਦਾਸ ਬਾਛੈ ਜਨ ਹਰ ਨਾਮ ਹਿਰਦੇ ਪਰੋਈ। ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਜੀਓ, ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾਂ, ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਸਿਮਰਤ

ਜਨਮ ਮਰਨ ਮੋ ਦੁੱਖ ਸਾਧੂ ਸੰਗ ਨਸੈ ਰਹਾਉ। ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ, ਸੁਖ ਨ ਪਾਇਨ ਮੂਲ ਨਾਮ ਬਿਛੁਨਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਨਰਕ ਸੁਰਗ ਅਵਤਾਰ ਮਾਇਆ ਧੰਧਿਆ। ਸੋਧਤ ਸੋਧਤ ਸੋਧ ਤਤ ਵਿਚਾਰਿਆ, ਨਾ ਬਿਨਾ ਸੁਖ ਨਾਹੇ ਸਰ ਪਰ ਹਾਰਿਆ। ਆਵੈ ਜਾਹੇ ਅਨੇਕ ਮਰ ਮਰ ਜਨਮ ਤੇ, ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ। ਜਿਨ ਕੋ ਭੈ ਦਿਆਲ ਤਿਨ ਸਾਧੂ ਸੰਗ ਪਿਆ, ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ। ਖੋਜੇ ਕੋਟ ਅਸੰਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਕੁਟਾਣ ਕੁਟਾਂ ਸ਼ੁਕਰਾਨਾ, ਸੱਚੇ ਪਾਤਸ਼ਾਹ ਨੇ ਬਖਸ਼ ਕੀਤੀ ਸੰਗਤ ਬਖਸ਼ੀ, ਸੱਚੇ ਪਾਤਸ਼ਾਹ ਦਾ ਅਤੇ ਭਾਈ ਸਾਹਿਬ ਹੋਣਾ ਦਾ ਧੰਨਵਾਦ। ਅੱਜ ਨੂੰ ਕੀਰਤਨ ਦਾ ਨਿਹਾਲ ਕੀਤਾ, ਸਾਰੀਆਂ ਸੰਗਤਾਂ ਦਾ ਧੰਨਵਾਦ, ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ੀ ਆ। ਤੋ ਹੋਈਆਂ ਭੁੱਲਾਂ ਦੀ ਖਿਮਾ, ਹੁਣ ਦੇਖ ਸੱਚੇ ਪਾਤਸ਼ਾਹ ਬੰਦਾ ਜੇ ਲੈ ਕੇ ਲੰਗਰ ਤਿਆਰ ਹੈ, ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸਾਰਿਆਂ ਦਾ ਬੀਬੀਆਂ ਧੰਨਵਾਦ, ਸ਼ੁਕਰੀਆ, ਲੱਖ ਲੱਖ ਸ਼ੁਕਰ, ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ